ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ

ਸੁਖ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ।

ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ।

ਬੈਠੇ ਦੇਵ ਤੇ ਆਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪੈ ਆਲੇ ਗਾਵਣ ਤੁਦਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਦਨੋ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ

ਰਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣ।

ਸਚਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ

ਤੁਧੇ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹੋ ਪਾਈ ਰਹਾਓ।

ਮੇਲ ਜਿਸ ਨੂੰ ਤੂੰ ਜਾਣਾਹੇ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।

ਪਿਉ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੂ ਰਾਵ ਕਹਿ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਿਗਰੀ ਸ੍ਰਿਸ਼ਟਿ ਦਿਖਾਏ ਅਚੰਭ ਭਵ ਆਤ ਜੁਗਾਤ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਗਰ ਹੋ ਦੁਸ਼ਟ ਜਿਤੇ ਉਤਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖ ਤਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿ ਹੋ ਤਾਕੇ ਤਾਪ ਤਨਕ ਮਹਿ ਹਰਿ ਹੋ ਰਿੱਧ ਸਿੱਧ ਕਰਮੂ ਸਭ ਹੋਈ ਦੁਸ਼ਟ ਛਾਹ ਛਵ ਸਕੈ ਨ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ

ਆਪ ਹੱਥ ਦੇ ਲਿਹੁ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੁਖ ਤੇ ਲਿਹੁ ਬਚਾਈ, ਖੜਗ ਕੇਤ ਮੈਂ ਸਰਨ ਤਿਹਾਰੀ। ਆਪ ਹੱਥ ਦੇ ਲਿਹੁ ਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੁਖ ਤੇ ਲਿਹੁ ਬਚਾਈ। ਸੁਵਈਆ ਪਾਈ ਗਹੀ ਜਬ ਤੇ ਤੁਮਰੇ, ਤਬ ਤੇ ਕੁਆਂ।

ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਆਰਨਾ। ਸਭਨਾ ਗੁਲਾਂ ਸੁਮਰੱਥ ਸੁਆਮੀ ਸੁਖ

ਪਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ।

ਇਹ ਵਸਤ ਜੀ ਨਹਿ ਜਾਈ, ਨਿਤ ਨਿਤ ਰਖ ਉਰਤਾਰੋ, ਤਮ ਸੰਸਾਰ ਚਰਨ ਲਗਤ ਰਹੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ।

ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਪੌੜੀ ਜਿੱਥੇ ਤੂੰ ਸਮਰੱਥ, ਜਿੱਥੇ ਕੋਏ ਨਾਹੀ, ਉੱਥੇ ਤੇਰੀ ਰੱਖ। ਅਗਨੀ ਉਦਰ ਮਾਹੀ, ਸੁਣਕੇ ਜਮਕੇ ਦੂਤ, ਨਾਏ ਤਿਰੈ ਛੱਡ ਜਾਹੇ। ਪਾਉ ਜਲ ਵਿਕਮ ਸੁਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ।

ਨਹੁ ਨਾ ਵਿਸਾਰੇਨ ਸਾਧ ਜਨਾ ਕੈ ਸੰਗ ਭਵ ਜਲ ਤਾਰੇਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰੇਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ

0: सत्संग जी
1: बोलो जी।
0: वाहेगुरु वाहेगुरु एक ओंकार श्री वाहेगुरु जी की फतेह। श्री भगवती जी सहाय वास भगवती पातशाह दस प्रथम भगवती समर कहे गुरु नानक लई त्याय रंगत कुरते अमरदास रामदास सहाय सहाय अर्जुन हर गोबिंद सिमरो श्री हर राय श्री हर कृष्ण त्याग सब दुख है तेग बहादुर सिमर है कारण उन्हें ध्याता है सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसम पातशाह के पुत्रात्म स्वरूप साहब श्री गुरु ग्रंथ साहब के पाठ दर ध्यान करके खालसा से बोलो जी। वाहेगुरु ਗਰੀਬਨ ਵਾਹ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜਪੀਆਂ ਜਪੀਆਂ ਜਿਹੜਾ ਨਾਮ ਜਪਿਆ ਵੰਡ ਚੱਕਿਆ ਦੇ ਜਲਾਈ ਤੇ ਵਾਹੀ ਦੇ ਕੇ ਡਿਢ ਕੀਤਾ ਜਿੰਨਾ ਪਿਆਰ ਹੈ ਤੇ ਚਿਆਰਾਂ ਦੀ ਕਮਾਈ ਸੱਚੇ ਅੰਦਰ ਕੀ ਬੋਲੋ ਜੀ। ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਕਰੀਆਂ ਤੇ ਚੜੇ ਆ ਰਹੇ ਨਾ ਚੜਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸਿੱਖੀ ਤੇ ਦੇਖੇ ਸਾਂ ਸਤਸੰਗ ਨਿਭਾਇਆ ਤੇ ਨਾ ਨੀ ਕਮਾਈ ਜਾਤੇ ਅੰਦਰ ਕੀ ਬੋਲੋ ਜੀ। ਵਾਹਿਗੁਰੂ ਪਹਿਲਾਂ ਤਖਤਾਂ ਗੁਰਦੁਆਰੇ ਦੱਸਿਆ ਅੰਦਰ ਕੀ ਬੋਲੋ ਜੀ। ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਆਏ ਦੇਖ ਦੇਖ ਕੀ ਫਤਿਹ ਬ੍ਰਿਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲਬਾਲੇ ਬੋਲੋ ਜੀ। ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਪੁੰਗੇ ਜੁਗ ਜੁਗਾ ਟਲ ਧਰਮ ਕਹਿ ਜੈਕਾਰ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗ੍ਰੀਬ ਨਿਵਾਜ ਪੰਥ ਸਦਾ ਸਾਹਿਤ ਦਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਟਿਆਂ ਦੀ ਓੜ ਗੁਰੂ ਨਿਆਸਿਆਂ ਦੇ ਆਸਰੇ ਗੁਰੂ ਧੰਨ ਧੰਨ ਬਿਨਾਂ ਉਤਾਰ ਦਿਓ ਦੋਏ ਕਰ ਜੋੜ ਕਰੋ ਅਰਦਾਸ ਖੁਦ ਭਾਵੇ ਤਾਣੇ ਰਾਸ ਇਹ ਗਰੀਬ ਨਿਵਾਜ ਜੀ ਆਪਦੇ ਚੰਨ ਕਾਲਾ ਜਰਦਾਸ ਮੀਂ ਆਪਣੇ ਬਖਸ਼ਿਸ਼ ਕੀਤੀ ਹੈ ਆਪਦੇ ਚਰਨ ਪਿੱਤਰ ਰਮਾਣੀ ਸੁਖਮਨ ਸਾਹਿਬ ਦੇ ਸਬੂਤ ਪੜ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨ ਸੋਰਦਾਰ ਰਹਿ ਰਾਤ ਪਾਠ ਕੀਤੇ ਕਿਰਪਾ ਕਰ ਭੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕਰਨ ਪ੍ਰਵਾਨ ਕੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਸਾਰੀ ਕਿਫਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਣੀ ਪਰ ਬੁੱਧੀ ਬਖਸ਼ਿਸ਼ ਕਰੋ ਕੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਖਰਾਬ ਸ਼ਾਦੀ ਦੇ ਗਿਆ ਤਿਆਰ ਕਰ ਹਾਜ ਦਤਾਰ ਆਪ ਦੀ ਭੋਗ ਲਾਓ ਸੀਤ ਪ੍ਰਸਾਦ ਸਾਹ ਸੰਗਤ ਦੀ ਰਖਣਾ ਲਾਇਕ ਹੋਏ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਜ ਪ੍ਰਦੇਜ ਰੱਖਿਆ ਬਖਸ਼ਿਸ਼ ਕਰੋ ਜੀ ਦਤਾਰ ਆਪਣੇ ਚਰਨਾਂ ਸੇਵਾ ਕਰ ਰਹੇ ਸਾਰੇ ਟੈਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਰੋ ਬਖਸ਼ੋ ਅਸੀਂ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਦੀ ਬਾਰਦਾ ਕਰੋ ਗਰੀਬ ਨਿਵਾਜ ਆਪਦੇ ਬੱਚਿਆਂ ਦਾ ਤਾਂ ਜੋ ਨਗਰਾਂ ਤੁਰ ਸਵਾਰੀਆਂ ਪ੍ਰਵਾਨਗੀ ਪ੍ਰਵਾਨ ਕਰਨੀ ਗਰੀਬ ਨਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਭ ਸੰਗਤਾਂ ਦੇ ਆਦਿ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਓ ਸੰਗਤਾਂ ਦਾ ਦਰ ਤੇ ਹੁਣ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਸੇਖ ਕੌਮ ਨੂੰ ਖਾਲਸਾ ਪੰਥ ਨੂੰ ਏਕ ਦਸ ਬਾਗ ਪਿਆਰ ਦੀ ਬਖਸ਼ੇ ਕਰਕੇ ਸੱਚ ਨੂੰ ਦਾਲ ਬਖਸ਼ੋ ਚਾਨਣ ਨਾਲ ਜੁੜੇ ਜਵਾਨ ਦੇ ਪੈਰ ਬਖਸ਼ ਕਰੋ ਦਤਾਰ ਹਾਰ ਮੈਦਾਨ ਜਵਾਨ ਫਤਿਹ ਬਖਸ਼ ਬਾਦਾ ਕਰੋ ਜੀ ਗੁਰੂ ਗ੍ਰੀਬ ਨਿਵਾਜ ਕਿਰਪਾ ਕਰੋ ਦਤਾਰ ਜੀ ਦੂਰ ਦੁਰਾਜ ਕਰ ਬੈਠੀਆਂ ਲਾਈਵ ਕਰਤਾ ਕੇ ਸਰਣ ਕਾਰੀਆਂ ਸਾਰੇ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਜੋ ਘੜੀਆਂ ਲਿਖੇ ਲਾਓ ਦਤਾਰ ਆਪਣੇ ਬਖਸ਼ੀ ਸਕਦੇ ਉਹਨੂੰ ਬਖਸ਼ੇ ਸੰਗਤਾਂ ਆਪਦੇ ਚਾਨਣ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਟ ਮਾਇਆ ਆਨਲਾਈਨ ਗੁਰੂ ਕਰਨ ਗੁਰੂ ਘਰ ਸੇਵਾ ਸਿੰਘ ਦਰ ਸੰਗਤਾਂ ਮਾਇਆ ਭੇਟਾ ਕਰ ਹੀ ਚਾਨਣ ਪ੍ਰਵਾਨ ਕਰੋ ਬਖਸ਼ਿਆ ਸੇਵ ਕਮਾਈਆਂ ਸਵਣ ਕਰੋ ਕਾਲ ਦੁਆਰ ਦੇ ਵਕਤ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਾਂ ਦਾ ਪੂਰੀਆਂ ਕਰੋ ਜੀ ਦਤਾਰ ਮੇਰਾ ਨਿਕਲ ਆਓ ਕਿਰਪਾ ਕਰੋ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਈ ਬਖਸ਼ੋ ਬਿਹਤਰ ਹੁਕਮ ਨਾਮੇ ਬਖਸ਼ੇ ਕਰੇ ਬਣਨ ਅੱਜ ਦੇ ਸ਼ਾਮ ਦੇ ਕਥਾ ਕੀ ਬਾਅਦ ਜਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੰਨ ਉਹਨਾਂ ਦੀ ਮਿਲਦਾ ਸਹੀ ਪਿਆਰੇ ਮੇਰੇ ਦਿਲ ਬਰਾਬਰ ਨਾਮ ਜਿਦਾ ਨਾਨਕ ਨਾਮ ਚੜ੍ਹਦੀ ਕਰਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇਪਾ ਜੋ ਸ਼ਰਦਾ ਕਰ ਸੇਮ ਦੇ ਗੁਰੂ ਪਾਰ ਉਤਾਰਨਹਾ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹ ਹੈ।

0: शून्यात् सत्रियाकाल।
1: वाहिगुरु जी का खालसा, वाहिगुरु।

ਆਗਿਆ ਸੁੱਖ ਮੇਰੇ ਮੀਤਾ ਪਾਠੀ ਆਨੰਦ ਭਾਵ ਕੀਤਾ ਪਰਮੇਸ਼ਵਰ ਬੰਤ ਬਣਾਏ ਫਿਰ ਡੋਤ ਕਤੂ ਨਾਹੀ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਣ ਦੇ ਪਾਠ ਕੀਰਤਨ ਅਤੇ ਕਥਾ ਸਰਵਨ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਉਠਭਾਗੋ ਜੀ ਅਰਦਾਸ ਉਪਰੰਤ ਆਪ ਜੀ ਨੇ ਬੜਾ ਸੁੰਦਰ ਹੁਕਮਨਾਮਾ ਸਰਵਨ ਕੀਤਾ ਹੈ। ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਹੁਕਮਨਾਮੇ ਦੇ ਉਪਦੇਸ਼ 'ਤੇ ਚੱਲਣ ਦੀ ਸਮਰੱਥ ਬਖਸ਼ੇ। ਸੂਚਨਾਵਾਂ, ਜਿਵੇਂ ਆਪ ਜੀ ਨੂੰ ਪਤਾ ਹੈ ਕਿ ਨੌਰਥ ਅਤੇ ਸਾਊਥ ਹਾਲ ਦੋ ਮੰਜ਼ਿਲੇ ਬਣਾਏ ਜਾ ਰਹੇ ਨੇ, ਉਸ ਲਈ ਆਪ ਜੀ ਨੂੰ ਦਸਵੰਧ ਕੱਢ ਕੇ ਸੇਵਾ ਪਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਗੁਰੂ ਦੀਆਂ ਬਖਸ਼ਾਂ ਰਹਿਣੀਆਂ ਜੀ। ਸਹਿਜ ਪਾਠ ਆਪਾਂ ਰੱਖੇ ਨੇ ਘਰਾਂ 'ਚ ਸਰਾਧ ਦੇ ਪੱਲੜੀ, ਜਿਹਨਾਂ ਨੇ ਨਹੀਂ ਰੱਖੇ ਉਹ ਵੀ ਰੱਖ ਲੈਣ ਹੁਣ, ਤਾਂ ਕਿ ਆਪਾਂ ਤਕਰੀਬਨ ਸਤੰਬਰ ਦੇ ਵਿੱਚ ਜਾਂ ਸਤੰਬਰ ਦੇ ਵਿੱਚ ਹੀ ਕੋਸ਼ਿਸ਼ ਕਰਾਂਗੇ ਆਪਾਂ ਭੋਗ ਪਾਉਣ ਦੀ। ਸੋ ਡੇਟ ਥੋੜ੍ਹੇ ਦਿਨਾਂ 'ਚ ਹੀ ਜਦੋਂ ਮੀਟਿੰਗ ਹੋਈ ਧਾਰਮਿਕ ਕਮੇਟੀ ਦੀ ਉਹਨਾਂ ਪਾਸੋਂ ਮੈਂ ਲੈ ਲਾਂਗਾ। ਹੈਲਥ ਫੇਅਰ ਲੱਗ ਰਿਹਾ ਜੀ ਆਉਂਦੇ ਐਤਵਾਰ 16 ਅਗਸਤ ਨੂੰ, ਫਰੀ ਹੈਲਥ ਫੇਅਰ ਹੈਗਾ ਸਾਰਿਆਂ ਲਈ, ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ। ਸਮਾਂ ਨੋਟ ਕਰ ਲਓ ਗੁਰੂ ਘਰ ਸਾਹਿਬ ਦੇ, ਇਸ ਦਾ ਹੈ ਸਮਾਂ 10 ਵਜੇ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ 2 ਵਜੇ ਤੱਕ, 4 ਘੰਟੇ ਦੀ ਵਿੰਡੋ ਹੈਗੀ। 17 ਅਗਸਤ ਨੂੰ ਆਉਂਦੇ ਸੋਮਵਾਰ ਸੰਗਰਾਂਦ ਹੈ ਭਾਦੋਂ ਦੀ, ਸਿੱਖ ਹੈਰੀਟੇਜ ਨਾਈਟ 22 ਅਗਸਤ ਨੂੰ, ਸੈਨੋਦਾਸ ਕੁਏਕ ਦੀ ਚੌਕਰ ਗੇਮ ਦੇ ਵਿੱਚ 7:30 ਵਜੇ ਸ਼ਾਮ ਨੂੰ ਟਿਕਟਾਂ ਲੈ ਕੇ ਜਾਣ ਦੀ ਕਿਰਪਾ ਕਰਨੀ। 30 ਅਗਸਤ ਨੂੰ ਸਮੂਰਤਾ ਦਿਵਸ ਹੈਗੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਾਹਿਬ, ਅਤੇ ਇੱਕ ਵਿਸ਼ੇਸ਼ ਸੂਚਨਾ ਹੈਗੀ ਆ ਕਾਲਜ ਪ੍ਰੈਪ ਦੀ, ਕਲਾਸਾਂ ਜਿਹੜੀਆਂ ਹੈਗੀਆਂ ਸਿੱਖ ਗੁਰਦੁਆਰਾ ਸੈਨਾ ਦੇ ਕੁਝ ਸਾਲਾਂ ਤੋਂ ਚੱਲ ਰਹੀਆਂ, ਬੜਾ ਹੀ ਚੰਗਾ ਉਪਰਾਲਾ ਹੈਗਾ ਕਿਉਂਕਿ ਆਪਾਂ ਨੂੰ ਬਾਹਰ ਜਾ ਕੇ $1000 ਫੀਸ ਦੇਣੀ ਪੈਂਦੀ ਹੈ। ਇੱਥੇ ਬਹੁਤ ਸਸਤਾ ਹੈਗਾ ਸਾਰਾ ਪ੍ਰੋਗਰਾਮ, ਉਹਨਾਂ ਦੇ ਵਿੱਚ ਬੱਚਿਆਂ ਨੂੰ ਦਾਖਲ ਕਰਕੇ ਆਪ ਜੀ ਨੇ ਅਤੇ ਲਾਭ ਉਠਾਉਣਾ, ਉਹ ਮੈਥ ਸਾਇੰਸ ਅਤੇ ਇੰਗਲਿਸ਼ ਜੀ ਵਧੇਰੇ ਕੋਚਿੰਗ ਕਰਦੇ ਨੇ ਇੱਥੇ। ਸੋ ਹਰ ਐਤਵਾਰ ਅਤੇ ਕਲਾਸਾਂ ਸ਼ੁਰੂ ਹੋ ਰਹੀਆਂ ਜੀ 3 ਸਤੰਬਰ ਨੂੰ। ਸੋ ਬਾਹਰ ਟੇਬਲ ਲੱਗਿਆ ਹੋਣਾ ਐਤਵਾਰ 11 ਤੋਂ ਲੈ ਕੇ 2 ਵਜੇ ਤੱਕ, ਉਸ ਦਿਨ ਉਹਨਾਂ ਪਾਸ ਸਾਰੀ ਇਨਫੋਰਮੇਸ਼ਨ, ਬਾਕੀ ਦੀ ਦਾਖਲੇ ਦੀ, ਫਾਰਮ ਭਰਨਾ, ਐਡਮਿਸ਼ਨ, ਸਾਰਾ ਕੁਛ ਕਾਲਜ ਪ੍ਰੈਪ ਦੀ ਕਲਾਸ ਦਾ ਆਪ ਜੀ ਨੇ ਲੈ ਲੈਣਾ। ਅਤੇ 11, 12, 13 ਸਤੰਬਰ ਦੀ ਗੱਲ ਕਰੀਏ, ਉਸ ਉਹਨਾਂ 3 ਦਿਨਾਂ ਵਿੱਚ 31 ਰਾਗ ਦਰਬਾਰ ਗੁਰੂ ਘਰ ਸਾਹਿਬ ਦੇ 8ਵਾਂ ਹੁਣ ਜਾ ਰਿਹਾ ਜੀ। 12 ਸਤੰਬਰ ਨੂੰ ਪਹਿਲਾ ਪ੍ਰਕਾਸ਼ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, 13 ਨੂੰ ਗੁਰ ਤਖ਼ਤ ਦੀ ਦੇਵ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ, ਅਤੇ 14 ਨੂੰ ਵੀ ਇਤਿਹਾਸਕ ਦਿਨ ਹੈ ਜੋਤੀ ਜੋਤ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ। ਅਤੇ ਬਾਕੀ ਸੂਚਨਾਵਾਂ ਦੇ ਨਾਲ ਇੱਕ ਹੋਰ ਦੇ ਲਵਾਂ, ਜੋ ਧਰਮ ਦੇ ਨਾਲ ਸੰਬੰਧਿਤ ਨਹੀਂ ਹੈਗੀ, ਧਾਰਮਿਕ ਤਾਂ ਨਹੀਂ ਪਰ ਜ਼ਰੂਰ ਧਰਮ ਦੇ ਨਾਲ ਥੋੜ੍ਹਾ ਬਹੁਤ ਸੰਬੰਧ ਰੱਖਦੀ ਹੈ। ਨਨਕਾਣਾ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਾ ਜੋ ਪਾਕਿਸਤਾਨ ਦੇ ਵਿੱਚ ਹੈਗੇ, ਉਹਨਾਂ ਵਾਸਤੇ ਯਾਤਰਾ ਕਰਨ ਲਈ ਗਰੁੱਪ ਇੱਕ ਜਾ ਰਿਹਾ, ਜੋ ਬੀਬੀ ਨਿੱਕੀ ਗਰੇਵਾਲ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ, ਉਸ ਸਾਲ 'ਚ 2 ਵਾਰੀ ਲੈ ਕੇ ਜਾਂਦੇ ਨੇ, ਅਤੇ ਉਹ 1 ਅਕਤੂਬਰ 1 ਤੋਂ 10 ਹੈਗਾ ਪਹਿਲਾ ਗਰੁੱਪ ਜਾਣਾ ਉਹਨਾਂ ਦਾ, ਅਤੇ ਦੂਸਰਾ ਗਰੁੱਪ ਹੈਗਾ ਉਹਨਾਂ ਦਾ ਜਾਣਾ 9 ਨਵੰਬਰ 16 ਤੋਂ 25 ਇਸ ਸਾਲ। ਸੋ ਜਿਹਨਾਂ ਜਿਹਨਾਂ ਨੇ ਉੱਥੇ ਜਾ ਕੇ ਇਤਿਹਾਸਿਕ ਸਥਾਨਾਂ ਦੀ, ਤੰਤ ਗੁਰੂ ਨਾਨਕ ਸਾਹਿਬ ਜੀ ਦੇ ਉਸ ਜਨਮ ਸਥਾਨ ਦੀ ਜਾਂ ਹੋਰ ਸਭਨਾਂ ਦੀ ਯਾਤਰਾ ਕਰਨੀ, ਦਰਸ਼ਨਦਾਰੇ ਕਰਨੇ ਨੇ, ਉਹਨਾਂ ਨੂੰ ਸੰਪਰਕ ਕਰ ਲਓ ਜੀ ਉਹ, ਤਾਂ ਕਿ ਆਪ ਜੀ ਵੀ ਜਾ ਸਕੋ, ਉਹਨਾਂ ਨੇ ਵੀਜ਼ਾ ਵੀ ਦੇਣਾ, ਸਾਰਾ ਕੁਛ ਕਰਨਾ ਹੈਗਾ। ਆਓ ਹੁਣ ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਓਂਕਾਰ ਸਿੰਘ ਜੀ, ਅਤੇ ਉਹਨਾਂ ਦਾ ਜੱਥਾ 7 ਵਜੇ ਤੱਕ 7:45 ਕਥਾ ਕਰਨਗੇ ਭਾਈ ਸਾਹਿਬ ਅਨਮਰੀਤ ਸਿੰਘ ਜੀ, ਅਤੇ 7:45 ਤੋਂ ਲੈ ਕੇ 8:30 ਵਜੇ ਤੱਕ ਕੀਰਤਨ ਸਾਹਿਬ ਨੂੰ ਕਹਾਉਣਗੇ ਆਪ ਜੀ ਨੂੰ ਭਾਈ ਸਾਹਿਬ ਪ੍ਰਿਤਪਾਲ ਸਿੰਘ ਜੀ ਵਸੀਲੇ ਜੀ। ਆਓ ਹੁਣ ਕੀਰਤਨ ਸਾਹਿਬ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ

ਪਰਮਾਤਮਾ ਦੇ ਰੰਗ ਵਿੱਚ ਰੱਤੀਆਂ ਹੋਈਆਂ, ਰੰਗੀਆਂ ਹੋਈਆਂ ਰੂਹਾਂ, ਉਹਨਾਂ ਨੂੰ ਪਤਾ ਹੈ ਕਿ ਭਗਤ ਜੀ ਨੇ ਕਿਹੜੀ ਭਾਵਨਾ ਨਾਲ ਇਹ ਬਾਣੀ ਉਚਾਰਨ ਕੀਤੀ ਹੈ। ਤੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸਭ ਤਰੇ ਪਿਆਰ। ਫੈਦੀਆਂ ਸਲਾਈਆਂ ਨੈਣਾਂ ਵਿੱਚ ਹੋਣ, ਭਾਵ ਦਾ ਸ਼ਿੰਗਾਰ ਹੋਵੇ, ਪ੍ਰੇਮ ਦਾ ਸ਼ਿੰਗਾਰ, ਹਿਰਦਾ ਨੱਕੋ ਨੱਕ ਭਰਿਆ ਹੋਵੇ ਪਰਮਾਤਮਾ ਪ੍ਰਤੀ। ਕਹਿੰਦੇ ਨੇ ਫਿਰ ਉਹ ਕੋਈ ਨਾ ਕੋਈ ਰੂਪ ਲੈ ਕੇ ਤੈਨੂੰ ਦਰਸ਼ਨ ਵੀ ਬਖਸ਼ਦਾ ਹੈ। ਸਾਰਿਆਂ ਦਾ ਧੰਨਵਾਦ। ਸੱਚੇ ਪਾਤਸ਼ਾਹ ਤਰਸ ਬਣਾਈ ਰੱਖਣਾ, ਭਗਤ ਜੀ ਵਰਗੀ ਭਾਵਨਾ ਤੇ ਨਹੀਂ ਬਣ ਸਕਦੀ, ਪਰ ਮਿਹਰ ਕਰੋ, ਦਇਆ ਦੇ ਘਰ ਵਿੱਚ ਆਓ। ਅਸੀਂ ਵੀ ਇਸ ਮਾਰਗ ਤੇ ਚੱਲ ਕੇ ਜੀਵਨ ਦਾ ਮਨੋਰਥ ਪੂਰਾ ਕਰ ਸਕੀਏ। ਦੁਨੀਆਂ ਦੇ ਰੰਗ ਤਮਾਸ਼ਿਆਂ ਨੇ, ਜੰਜਾਲਾਂ ਨੇ ਬੜੀ ਬੁਰੀ ਤਰ੍ਹਾਂ ਜਕੜਿਆ। ਬਚਣਗੇ ਉਹ ਜਿਹੜੇ ਬਾਣੀ ਦਾ ਪੱਲਾ ਫੜ ਲੈਣਗੇ। ਸਾਰਿਆਂ ਨੂੰ ਜੀ ਆਇਆਂ ਨੂੰ ਆਓ ਸਨਮਾਨਯੋਗ ਭਾਈ ਸਾਹਿਬ ਜੀ, ਗਿਆਨੀ ਨਵਨੀਤ ਸਿੰਘ ਜੀ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਅਸੀਸ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੇ ਤੂੰ ਵੱਤਹਿ ਅੰਗਣੈ ਹਬ ਧਰਤ ਸੁਹਾਵੀ ਹੋਏ ਹਿਕ ਸਕੰਤੈ ਬਾਹਰੀ ਮੈਂਡੀ ਬਾਤ ਨ ਪੁੱਛੈ ਕੋਏ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਪੰਥ ਨਿਹਾਰੈ ਕਾਮਣੀ ਲੋਚਨ ਭਰੀ ਲੇ ਉਸਾਸਾ ਉਰ ਨਾ ਭਿੱਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ ਉਡਹੋ ਨਾ ਕਾਗਾ ਕਾਰੇ ਬੇਗ ਮਲੀਜੈ ਆਪਣੇ ਰਾਮ ਪਿਆਰੇ ਬਹੁਤ ਜਨਮ ਵਿਛੁਰੇ ਤੇ ਮਾਧੋ ਇਹੋ ਜਨਮ ਤੁਮਾਰੇ ਲਿਖੇ

संसार जगत के अंदर मनुख जदों भी दुनिया की समझ या दुनिया नू समझन लगता है वो अपनी मत तो सहारा लेंदा है, अकल तो सहारा लेंदा है, सब कुछ जानता है, समझता है, परखता है, फिर उसनू अपनाउंदा है। ज्यादातर जा दुनियावी रूप या दुनियावी समझ है, पर धर्म की दुनिया के अंदर गुरुदेव पिता महाराज सच्चे पातशाह जी ने कृपा की है कि प्रभु प्रति मनुख दे अंदर जे ए भाव होएगा ना कि मैं उस अकाल पुरख वाहिगुरु परमेश्वर नू मानना है, उस नू मानन वाला ही असल अर्थां विच उनू जान सकता है। जे केवल ए मनुख कहे भी मैं परमात्मा नू रब नू जानना है, उसनू मानना नहीं, शब्द दो ही ने, जानना ते मानना। जानन दा अर्थ है कि फोकी अकल दे घोड़े दौड़ा करके केवल मत द्वारा अपनी हंगता द्वारा कोई ऐसिया तकसीमा जरबा ला करके परमात्मा दे प्रति खुशक ज्ञानी बन जाना। हो सकता है वाहिगुरु दे प्रति, परमेश्वर दे प्रति, रब दे प्रति, धर्म दे प्रति वो बहुत व्याख्यान कर दे, पर गुरुदेव जी कहते परमात्मा दा जानन वाला, जानकारी रखन वाला वो परमात्मा नू मान नहीं सकता। पर जिसने परमात्मा नू मान्या है हिरदे तो प्रेम दे नाल, भावना दे नाल, मानन वाला परमात्मा नू सच्चे अर्थां विच जान सकता। जिसने मान लिया वो आप मुहारे जान लेंदा, पर कल्ला जानकारी रखन वाला उसनू मान नहीं सकता। यह तो इस तरह है जिवें कोई भौरा फुल ते बैठदा है, वो इस तरह नहीं बैठदा कि इहदे अंदर की है, कित्थों आया, रस मकरंद किवें आया, बस उहदे अंदर तड़फ है, उहदे अंदर प्यास है, उहदे अंदर शिद्दत है, वह फुल दे मकरंद ते बैठदा है, उहनू चूसदा है, उहदा मानना ही दसदा है भी इहनू इहदे प्रति बहुत वड्डी जानकारी है, भावें उहनू व्याख्या ना करनी आउंदी होवे, भावें उहदे बाबत उसनू दसना ना आउंदा होवे, पर उहदा उहदे प्रति मिट जाना, उहदे प्रति अपना आपा निशावर कर देना, इस तों वड्डी जानकारी उहदे प्रेम दी, उहदे प्यार दी होर की हो सकदी। कोई पतंगा है वह दीवे बारे कोई बहुती जानकारी नहीं रखता भी कौन जगाएगा, कित्थे जगेगा, किवें दे च की पैंदा है, बस नहीं, सिर्फ उहनू लाट बलदी दिखदी है ते उस लाट बलदी ते आकर के अपना आपा परवाना कुर्बान कर देंदा है, क्योंकि ओदी रोशनी नू मानदा है। मानन वाले मर मिटदे हन, अंतर आत्मा तो अपना आपा मिटा देंदे ने, ते आपा मिटाण वाला ही असल अर्थां विच जिस प्रति अपना आपा दे रहा हुंदा है उसनू जान जांदा है, उसनू मान जांदा है, उस तो बिना ने। इस करके गुरु साहिब जी ने परमेश्वर प्रति दोवें गल्लां लिखियां ने भी पहली गल ते ओ सचमुची अतुल क्यों तोलिया जाए, पौड़ी दे विच अतुल क्यों तोली है भी ओ अतुल है, अतुल दा अर्थ जिसनू तोलिया नहीं जा सकता। मैं कई बारी अर्ज कीती है कि वस्तुआं नू तोल दे रूप विच, गिनती दे रूप विच, मिनती दे रूप विच असी उन्हां दी हदबंदी तय कर दे, उन्हां नू माण लैने, उन्हां नू जाण लैने, उन्हां दी परख करदे आ। मान लो कोई पदार्थ है, खाण पीण वाले पदार्थ ने, असी उन्हां नू तोल के, असी उन्हां नू गिण के, असी उन्हां नू मिण के अपने पास रखदे आ भी इन्ने किलो है, इन्नी मिणती है, इन्नी गिणती है। वस्तुआं दा आकार होवे तां उह तोलियां मिणियां गिणियां जांदियां ने, पर अकाल पुरख वाहिगुरु परमात्मा प्रति सतगुरु जी कहिंदे ने भी उहनू किवें तोलेगा, वह कोई ठोस पदार्थ नहीं, किवें उहनू मिणेगा लीटरां विच, गैलनां विच, क्योंकि वह तरल पदार्थ नहीं, किवें उहनू मापेगा जिवें धरती मापी जाती है, वह तां कोई ठोस पदार्थ धरती वाला है नहीं, उहदा ते कोई आकार नहीं, वह अतुल है, अतुल दा अर्थ है उहनू तोलिया नहीं जा सकता किसी भी छाबे दे अंदर, किसी भी तकड़ी दे अंदर, किसी भी तराजू दे अंदर। अतुल क्यों तोली है, किवें तोली है फिर, क्योंकि उन्हें जानना ते है, उन्हें समझना ते है,
ਉਹਦੇ ਬਰਾਤੀ ਗੁਰੂ ਸਾਹਿਬ ਜੀ ਕਹਿੰਦੇ ਨੇ ਉਹਨੂੰ ਮਾਣ, ਉਹਨੂੰ ਪਿਆਰ ਕਰ, ਪਰ ਜਿਹਨੂੰ ਮਾਣਨਾ ਹੈ, ਜਿਹਨੂੰ ਪਾਣਾ ਹੈ, ਉਹਨੂੰ ਜਾਣਨਾ ਤੇ ਪਏਗਾ ਨਾ। ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਇੱਕ ਬਚਨ ਆਉਂਦਿਆ ਹੈ, ਭਗਤ ਜੀ ਦਾ ਪਾਵਨ ਬਚਨ ਹੈ ਕਿ ਜੇ ਮੈਂ ਉਸਨੂੰ ਜਾਣਾ ਤੇ ਤਾਂ ਹੀ ਉਸਨੂੰ ਮਾਣਾ, ਵੀ ਬਚਨ ਕਹੇ ਨੇ ਉਹਨਾਂ ਨੇ। ਜੋ ਦੇਖਾ ਤੋ ਗਾਵਾਂ ਤਉ ਤਨ ਜਨ ਧੀਰਜ ਪਾਵਾਂ, ਕਿ ਜੇ ਮੈਂ ਉਹਨੂੰ ਦੇਖਾਂ, ਦੇਖਾਂ ਦਾ ਅਰਥ ਅਸੀਂ ਇੱਥੇ ਲੈ ਲਈਏ ਵੀ ਉਹਦੇ ਬਾਬਤ ਥੋੜੀ ਬਹੁਤੀ ਮੈਨੂੰ ਸਮਝ ਹੋਵੇ, ਜਾਣਕਾਰੀ ਹੋਵੇ, ਤੇ ਤਾਂ ਹੀ ਮੈਂ ਉਹਨੂੰ ਗਾ ਸਕਦਾ ਹਾਂ ਨਾ। ਪਰ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਅਤੁੱਲ ਹੈ, ਉਹਨੂੰ ਤੂੰ ਜਾਣ ਤੋੜ ਨਹੀਂ ਸਕਦਾ। ਕੇਵਲ ਇਨਸਾਨ ਨਹੀਂ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਬਚਨ ਪੜ੍ਹਦੇ ਹਾਂ, ਦਤਾਰ ਪਿਤਾ ਮਹਾਰਾਜ ਜੀ ਨੇ ਤਾਂ ਇੱਥੋਂ ਤੱਕ ਬਚਨ ਕੀਤੇ, ਨਾਰਦ ਸੇ ਚਤੁਰਾਨਨ ਸੇ ਰਮਣਾ ਰਿਕਸੇ ਸਭ ਹੂੰ ਮਿਲ ਗਾਇਓ। ਅਤੁੱਲ ਹੈ, ਕਹਿੰਦੇ ਤੋਲਣ ਦੀ ਬਿਰਤੀ ਲੈ ਕਰਕੇ ਵੱਡੇ ਵੱਡੇ ਰਿਸ਼ੀਆਂ ਨੇ, ਚਤੁਰਾਨਣ ਦਾ ਅਰਥ ਹੈ ਚਤੁਰਮੁਖ ਵਾਲੇ ਬ੍ਰਹਮਾ ਨੇ, ਰਮਣਾ ਰਿਖੀ ਵਰਗਿਆਂ ਨੇ, ਨਾਰਦ ਸੇ ਚਤੁਰਾਨਨ ਸੇ ਰਮਣਾ ਰਿਖ ਸਭ ਹੂੰ ਮਿਲ ਗਾਇਓ। ਵੇਦ ਕਤੇਵ ਨਾ ਭੇਦ ਲਖੇ, ਸਭ ਹਾਰ ਥਕੇ ਹਰ ਹਾਥ ਨਾ ਆਇਓ। ਅਤੁੱਲ ਹੈ, ਕਹਿੰਦੇ ਵੇਦਾਂ ਨੇ, ਕਿਤਾਬਾਂ ਨੇ, ਸਿਮਰਤੀਆਂ ਨੇ, ਸ਼ਾਸਤਰਾਂ ਨੇ, ਲਖਿਆ ਦਾ ਅਰਥ ਹੈ ਜਾਣਿਆ ਨਹੀਂ, ਉਹਨਾਂ ਕੋਲ ਪੂਰਨ ਤੌਰ ਤੇ ਦੱਸਿਆ ਨਹੀਂ ਗਿਆ ਵੀ ਵਾਹਿਗੁਰੂ ਪਰਮਾਤਮਾ ਕੀ ਹੈ। ਵੇਦ ਕਿਤਾਬ ਨਾ ਭੇਦ ਲਖੈ, ਸਭ ਹਾਰ ਥਕੇ ਹਰ ਹਾਥ ਨਾ ਆਇਓ। ਤੇ ਅੱਗੇ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਨਾ ਉਮਾਪਤ, ਉਮਾਪਤ ਭਾਵ ਉਮਾ ਦਾ ਪਤੀ, ਇੰਦਰ ਵਰਗੇ, ਸ਼ਿਵ ਵਰਗੇ, ਬ੍ਰਹਮਾ ਵਰਗੇ, ਨਾਰਦ ਵਰਗੇ, ਕਹਿਣ ਲੱਗੇ ਕਿਸੇ ਨੇ ਵੀ ਉਹਦੇ ਭੇਦ ਨੂੰ ਜਾਣਿਆ ਨਹੀਂ, ਫਿਰ ਕੀ ਕੀਤਾ ਜਾਏ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਇਹ ਭਾਈ ਜਿਸ ਨੂੰ ਨਾਰਦ, ਚਤੁਰਾਨਨ, ਉਮਾਪਤ, ਸ਼ਿਵ, ਬ੍ਰਹਮਾ ਵਰਗੇ ਨਹੀਂ ਨਾ ਜਾਣ ਸਕਦੇ, ਬਸ ਕੀ ਕਰ, ਹੇ ਜੀਵ, ਉਹਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈ, ਹਿਰਦੇ ਵਿੱਚ ਮਾਣ ਲੈ, ਹਿਰਦੇ ਵਿੱਚੋਂ ਉਹਨੂੰ ਪਿਆਰ ਕਰ। ਜੇ ਤੂੰ ਉਹਨੂੰ ਆਪਣੇ ਹਿਰਦੇ ਵਿੱਚ ਰੱਖੇਗਾ, ਹਿਰਦੇ ਵਿੱਚ ਪਰੋਏਗਾ, ਉਹ ਪਰਿਪੂਰਨ ਪਰਮਾਤਮਾ ਪਰਮੇਸ਼ਵਰ ਤੇਰਾ ਹੋ ਜਾਏਗਾ। ਤੂੰ ਉਹਨੂੰ ਪਾ ਲਏਗਾ, ਤੂੰ ਉਹਨੂੰ ਮਾਣ ਲਏਗਾ, ਤੇ ਮੰਨਣਾ ਹੀ ਸਭ ਤੋਂ ਵੱਡਾ ਜਾਣਨਾ ਹੈ, ਉਹਦੇ ਤੋਂ ਬਿਨਾਂ ਹੋਰ ਨਹੀਂ। ਹੋਰ ਭਾਵੇਂ ਸਾਰੇ ਆਹਰ ਤੂੰ ਕਰਦਾ ਰਹੇ, ਸਭ ਕੁਝ ਕਰ ਲੈ, ਪਰ ਗੁਰਦੇਵ ਜੀ ਕਹਿੰਦੇ ਉਹ ਪਰਿਪੂਰਨ ਪਰਮਾਤਮਾ ਬੇਅੰਤ ਹੈ, ਬੇਅੰਤ ਹੈ। ਅਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਪੌੜੀ ਲਈਏ, ਜਪਜੀ ਸਾਹਿਬ ਵਿੱਚ ਸਤਿਗੁਰਾਂ ਨੇ ਇਹ ਸਾਰੀ ਪੌੜੀ ਦੀ ਉਹ ਪੌੜੀ ਵਿਆਖਿਆ ਕਰਦੀ ਵੀ ਗੁਰੂ ਕਿਰਪਾ ਕਰੇ ਤੇ ਬੁੱਝਿਆ ਜਾ ਸਕਦਾ। ਇੱਥੇ ਬੁੱਝਣ ਦਾ ਅਰਥ ਸਮਝ ਮਤ ਵਾਲਾ ਬੁੱਝਣਾ ਨਹੀਂ, ਇੱਥੇ ਬੁੱਝਣ ਦਾ ਅਰਥ ਫਿਰ ਉਹੀ ਹੈ ਵੀ ਉਹਨੂੰ ਮਾਣ ਲੈਣਾ, ਉਹਦੇ ਪਿਆਰ ਵਿੱਚ ਆਪਣਾ ਆਪਾ ਉਧੇਲ ਦੇਣਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਜੀ ਦੀ ਪੌੜੀ ਵਿੱਚ ਇਹ ਕਿਰਪਾ ਕਰਦੇ ਨੇ, ਪਹਿਲਾਂ ਉਹਦੇ ਅਤੁੱਲ ਦੀ ਵਿਆਖਿਆ ਕਰਦੇ ਨੇ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀ ਹੈ ਗੁਣੀ ਨਿਧਾਨ, ਗਾਵੀ ਹੈ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਏ। ਇੱਕ ਨਾਦ ਸ਼ਬਦ ਰਾਹੀਂ, ਸ਼ਬਦ ਤਾਂ ਫਿਰ ਗਿਆਨ, ਤੇ ਗਿਆਨ ਤੋਂ ਬਾਅਦ ਫਿਰ ਧਿਆਨ। ਇਹ ਤਿੰਨ ਚੀਜ਼ਾਂ ਨੇ ਨਾ, ਪਹਿਲਾਂ ਕਿਸੇ ਧੁਨ ਨੂੰ ਸੁਣਾਂਗੇ, ਨਾਦ ਸੁਣਾਂਗੇ, ਸ਼ਬਦ ਸੁਣਾਂਗੇ, ਫਿਰ ਉਹਦਾ ਗਿਆਨ, ਉਹਦੇ ਵੱਲ ਧਿਆਨ ਰੱਖਾਂਗੇ, ਸੁਰਤ ਜੋੜਾਂਗੇ ਵੀ ਇਹਦੇ ਵਿੱਚ ਹੈ ਕੀ, ਇਹ ਸਮਝਾਂਗੇ, ਵਿਚਾਰਾਂਗੇ, ਫਿਰ ਉਸ ਸਮਝ ਤੋਂ ਬਾਅਦ ਉਹਦੇ ਵਿੱਚ ਆਪਣਾ ਆਪਾ ਜੋੜਾਂਗੇ, ਆਪਣਾ ਆਪਾ ਉਧਾਲਾਂਗੇ। ਗੁਰੂ ਸਾਹਿਬ ਕਹਿੰਦੇ ਵੀ ਅਕਾਲ ਪੁਰਖ ਵਾਹਿਗੁਰੂ ਦੀ ਅਭੇਦਤਾ ਵਾਸਤੇ ਜੇ ਅਸੀਂ ਕੁਝ ਕਰ ਸਕਦੇ ਹਾਂ ਤੇ ਗੁਰਮੁਖ ਨਾਦੰ, ਪਹਿਲਾਂ ਗੁਰੂ ਦੇ ਨਾਦ ਨਾਲ, ਗੁਰੂ ਦੇ ਸ਼ਬਦ ਨਾਲ, ਗੁਰੂ ਦੀ ਧੁਨੀ ਨਾਲ ਜੁੜੋ। ਗੁਰਮੁਖ ਵੇਦੰ, ਗੁਰੂ ਦੇ ਵੇਦ, ਗੁਰੂ ਦੇ ਉਪਦੇਸ਼, ਗੁਰੂ ਦੇ ਗਿਆਨ ਦੇ ਨਾਲ ਜੁੜੋ। ਕਈ ਤਰ੍ਹਾਂ ਅਰਥ ਕੀਤੇ ਨੇ ਇਸ ਪੌੜੀ ਦੇ, ਪਰ ਜੋ ਸਾਨੂੰ ਸਰਲ ਲੱਗਦੇ ਨੇ ਜਾਂ ਜਿਨ੍ਹਾਂ ਰਾਹੀਂ ਸਾਡਾ ਕੋਈ ਵੀ ਸ਼ਬਦ ਬਾਣੀ ਦਾ ਖੁੱਲ ਜਾਏ, ਅਸੀਂ ਉਵੇਂ ਅਰਥ ਕਰ ਸਕਦੇ ਹਾਂ। ਵੈਸੇ ਇਹ ਵੀ ਕਿਹਾ ਗਿਆ ਵੀ ਨਾਦ ਹੀ ਗੁਰੂ ਹੈ, ਗੁਰੂ ਦੇ ਮੁੱਖ ਚੋਂ ਨਿਕਲੇ ਬਚਨ ਹੀ ਨਾਦ ਨੇ, ਗੁਰੂ ਦੇ ਮੁੱਖ ਚੋਂ ਨਿਕਲਿਆ ਬਚਨ ਹੀ ਵੇਦ ਹੈ, ਗਿਆਨ ਹੈ, ਗੁਰੂ ਦੇ ਮੁੱਖ ਤੋਂ ਨਿਕਲੇ ਹੋਏ ਬਚਨਾਂ ਵਿੱਚ ਹੀ ਆਪਣਾ ਆਪਾ ਸਮਾਣਾ ਹੈ। ਪਰ ਸਰਲ ਅਰਥ ਕਰਾਂ ਕਿ ਗੁਰਮੁਖ ਨਾਦੰ, ਗੁਰੂ ਦੇ ਬਚਨ, ਗੁਰੂ ਦਾ ਸ਼ਬਦ ਜਦੋਂ ਮਨੁੱਖ ਦੇ ਕੋਲ ਮਨੁੱਖ ਸੁਣਦਾ ਹੈ, ਸਰਵਣ ਕਰਦਾ, ਗੁਰਮੁਖ ਵੇਦੰ, ਗੁਰੂ ਦੁਆਰਾ ਉਸ ਗਿਆਨ ਦੀ ਸੋਝੀ ਮਿਲਦੀ, ਗੁਰੂ ਦੁਆਰਾ ਉਸ ਗਿਆਨ ਦਾ ਪਤਾ ਲੱਗਦਾ ਹੈ,
ਗੁਰਮੁਖ ਰਿਹਾ ਸਮਾਈ ਤੇ ਫਿਰ ਗੁਰੂ ਕਿਰਪਾ ਦੁਆਰਾ ਹੀ ਉਹਦੇ ਵਿੱਚ ਆਪਣੇ ਆਪ ਨੂੰ ਸਮਾ ਲੈ, ਜੋੜ ਲੈ, ਧਿਆਨ ਕਰ ਲੈ। ਬਸ ਜਿਹਨੂੰ ਸਮਾਉਣਾ ਆ ਗਿਆ ਸਮਝ ਲਓ, ਉਹਨੂੰ ਮੰਨਣਾ ਆ ਗਿਆ, ਜਿਹਨੂੰ ਮੰਨਣਾ ਆ ਗਿਆ ਉਹਨੇ ਹੀ ਜਾਣ ਲਿਆ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾਂ ਨਾਹੀਂ। ਕਹਿੰਦੇ ਜੇ ਮੈਂ ਜਾਣ ਵੀ ਲਵਾਂ ਤੇ ਉਹ ਅਤੁੱਲ ਹੈ, ਉਹਨੂੰ ਆਖਿਆ ਨਹੀਂ ਜਾ ਸਕਦਾ। ਜੇ ਹੋ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬਜਾਈ। ਹੇ ਗੁਰੂਦੇਵ ਜੀਓ, ਗੁਰਾ ਇਹਨੂੰ ਬਿੰਦੀ ਲਾ ਕੇ ਗੁਰਾ ਨਹੀਂ ਪੜਨਾ, ਗੁਰਾ ਗੁਰਦੇਵ ਜੀਓ ਇੱਕ ਦੇਹ ਬੁਝਾਈ, ਮੈਨੂੰ ਇੱਕ ਸਮਝ ਦੇ ਦੇ, ਸੋਝੀ ਦੇ ਦੇ, ਕਿਹੜੀ? ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬਸ ਮੈਨੂੰ ਵਿਸਰੇ ਨਾ, ਮੈਂ ਉਹਨੂੰ ਮਾਣਦਾ ਹੀ ਰਵਾਂ, ਫਿਰ ਉਹੀ ਜਾਣਕਾਰੀ ਹੋਗੀ। ਜਿਹਨੂੰ ਮਾਣ ਲਿਆ ਉਹੀ ਅਸਲ ਜਾਣਨਾ ਹੈ। ਗੁਰਦੇਵ ਜੀ ਕਹਿੰਦੇ ਬਸ ਇਹ ਸਮਝ ਰੱਖ ਕਿ ਉਹ ਅਤੁੱਲ ਹੈ, ਉਹਨੂੰ ਤੋਲਿਆ ਨਹੀਂ ਜਾ ਸਕਦਾ। ਅਮਿਤ ਹੈ, ਉਹਨੂੰ ਮਿਣਿਆ ਨਹੀਂ ਜਾ ਸਕਦਾ। ਅਗੋਚਰ ਹੈ, ਸਾਡੇ ਇੰਦਰੇ ਉਹਨੂੰ ਪਕੜ ਨਹੀਂ ਸਕਦੇ, ਉਹ ਸਾਡੇ ਤੋਂ ਦੂਰ ਹੈ, ਸਾਡੀ ਇਸ ਮਤ ਤੋਂ, ਇਸ ਸਰੀਰ ਤੋਂ। ਉਹ ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਕਹਿੰਦੇ ਏਡਾ ਵੱਡਾ ਦਰਬਾਰ ਹੈ ਉਹਦਾ, ਸਾਡੀਆਂ ਤੇ ਅੱਖਾਂ ਅਸਮਾਨ ਨੂੰ ਨਹੀਂ ਵੇਖ ਸਕਦੀਆਂ ਪੂਰੇ ਨੂੰ, ਸਾਡੀਆਂ ਅੱਖਾਂ ਸੂਰਜ ਨੂੰ ਨਹੀਂ ਵੇਖ ਸਕਦੀਆਂ, ਸਾਡੀਆਂ ਅੱਖਾਂ ਸਿਰਫ ਕੁਝ ਮੀਟਰ ਤੱਕ ਦੇਖ ਸਕਦੀਆਂ ਨੇ। ਅਸੀਂ ਇੱਕੋ ਵਕਤ ਇੱਕ ਸਮੇਂ ਨੂੰ ਉਹਦੀ ਕਿਰਤ ਨੂੰ ਨਹੀਂ ਵੇਖ ਸਕਦੇ। ਉਹਨੂੰ ਦੇਖਣਾ ਤੇ ਬੜੀ ਵੱਡੀ ਗੱਲ, ਉਹਨੂੰ ਜਾਣਨਾ ਤੇ ਬੜੀ ਵੱਡੀ ਗੱਲ ਹੈ ਕਿ ਸਾਡੇ ਇੰਦਰੇ ਸੀਮਤ ਨੇ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਉਹਦਾ ਅੰਤ ਨਹੀਂ ਪੈ ਜਾ ਸਕਦਾ, ਉਹਨੂੰ ਜਾਣਿਆ ਨਹੀਂ ਜਾ ਸਕਦਾ, ਉਹਦਾ ਭੇਦ ਨਹੀਂ ਮਾਣਿਆ ਜਾ ਸਕਦਾ। ਫਿਰ ਵਿਣ ਤੋਲੇ ਪਾਇਆ ਨਾ ਜਾਏ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪੌੜੀ ਹੀ ਹੈ। ਦਤਾਰ ਜੀ ਕਹਿੰਦੇ ਫਿਰ ਜੇ ਤੋਲਿਆ ਨਹੀਂ ਤੇ ਉਹਨੂੰ ਪਾਈਏ ਕਿਵੇਂ? ਕਿਉਂਕਿ ਜਿਹੜੀ ਚੀਜ਼ ਤੋਲ ਵਿੱਚ ਆਏਗੀ ਉਹਨੂੰ ਹੀ ਮਨੁੱਖ ਆਪਣੇ ਪਾਸ ਰੱਖੇਗਾ ਨਾ, ਵੀ ਇਹ ਤੋਲ ਲਿਆ ਹੈ, ਮੇਰਾ ਹੋ ਗਿਆ ਹੈ। ਤੇ ਵਿਣ ਤੋਲੇ ਪਾਇਆ ਨਾ ਜਾਏ, ਜੇ ਉਹਨੂੰ ਤੋਲਿਆ ਹੀ ਨਹੀਂ ਗਿਆ ਫਿਰ ਪਾਵਾਂਗੇ ਕਿਵੇਂ? ਭਾਵ ਉਹਦੇ ਬਾਬਤ ਸਾਨੂੰ ਪਤਾ ਹੀ ਨਹੀਂ, ਉਹ ਸਾਡੇ ਹਿਰਦੇ ਦੇ ਛਾਬੇ ਵਿੱਚ ਆਇਆ ਹੀ ਨਹੀਂ, ਫਿਰ ਉਹਨੂੰ ਅਸੀਂ ਕਿਵੇਂ ਪਾਈਏ? ਕਿ ਉਹ ਪਾਇਆ ਨਹੀਂ ਜਾ ਸਕਦਾ, ਕਿ ਮੇਰੇ ਤੋਲ ਦੇ ਨਾਲ ਉਹ ਤੋਲਿਆ ਨਹੀਂ ਜਾ ਸਕਦਾ, ਫਿਰ ਕੀ ਤਰੀਕਾ ਵਰਤੀ ਹੈ? ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਅਗਲੀਆਂ ਪੰਕਤੀਆਂ ਵਿੱਚ ਕਿਰਪਾ ਕਰਦੇ ਨੇ, ਐ ਭਾਈ ਉਹ ਅਤੁੱਲ ਤਾਂ ਹੈ, ਤੂੰ ਉਹਨੂੰ ਤੋਲ ਨਹੀਂ ਸਕਦਾ, ਤੂੰ ਆਪਣੀ ਮਤ ਨਾਲ ਉਹਨੂੰ ਪਾ ਨਹੀਂ ਸਕਦਾ, ਸਮਝ ਨਹੀਂ ਸਕਦਾ, ਪਰ ਇੱਕ ਤਰੀਕਾ ਹੈ, ਗੁਰ ਕੈ ਸ਼ਬਦ ਵਿਚਾਰੀ ਹੈ। ਗੁਰੂ ਦਾ ਸ਼ਬਦ ਹੀ ਉਹ ਤਾਰਾਜੂ ਹੈ, ਗੁਰੂ ਦਾ ਸ਼ਬਦ ਹੀ ਉਹ ਢੰਗ ਹੈ, ਉਹ ਤਰੀਕਾ ਹੈ ਜੋ ਵਾਹਿਗੁਰੂ ਪਰਮਾਤਮਾ ਨੂੰ ਤੇਰੇ ਹਿਰਦੇ ਵਿੱਚ ਥਾਂ ਦਿੰਦਾ, ਤੈਨੂੰ ਪਰਮਾਤਮਾ ਦੀ ਸੋਝੀ ਆਉਂਦੀ ਹੈ। ਗੁਰ ਕੈ, ਗੁਰੂ ਜੀ ਦੇ ਸ਼ਬਦ ਦੁਆਰਾ ਵਿਚਾਰੀ ਹੈ, ਉਹਨੂੰ ਵਿਚਾਰ ਲੈ, ਸਮਝ ਲੈ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ, ਗੁਰੂ ਸ਼ਬਦ ਦੁਆਰਾ ਉਹਦੀ ਵਿਚਾਰ ਕਰ। ਗੁਣ ਮਹਿ ਰਹਿ ਸਮਾਏ, ਤੇ ਉਹ ਗੁਣਾਂ ਦੁਆਰਾ, ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਗੁਣਾਂ ਦੁਆਰਾ ਜਾਣਿਆ ਜਾਂਦਾ। ਬੜੀ ਵੱਡੀ ਗੱਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤੀ, ਕਿਉਂਕਿ ਜਦੋਂ ਪਰਮੇਸ਼ਵਰ ਦਾ ਸਰੂਪ ਵੀ ਬਿਆਨ ਕੀਤਾ ਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਗੁਰੂ ਨਾਨਕ ਦੇਵ ਜੀ ਨੇ, ਤੇ ਸਿਰਫ ਗੁਣਾਂ ਦਾ ਸਹਾਰਾ ਲਿਆ, ਆਕਾਰ ਦਾ ਨਹੀਂ। ਆਕਾਰ ਨੂੰ ਤਾਂ ਗੁਰਦੇਵ ਪਿਤਾ ਮਹਾਰਾਜ ਨੇ ਸਵੀਕਾਰ ਨਹੀਂ ਕੀਤਾ। ਪਹਿਲਾ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਜੋ ਬਚਨ ਕਹਿਆ ਅਕਾਲ ਪੁਰਖ ਵਾਹਿਗੁਰੂ ਦੇ ਲਈ, ਜਿਸ ਨੂੰ ਅਸੀਂ ਆਪਣਾ ਸਿੱਖ ਧਰਮ ਦਾ ਮੂਲ ਮੰਤਰ ਆਖਦੇ ਹਾਂ, ਉਹਦੇ ਵਿੱਚ ਸਾਰੇ ਗੁਣ ਹੀ ਗੁਰੂ ਸਾਹਿਬ ਜੀ ਨੇ ਬਿਆਨ ਕੀਤੇ। ਗੁਣ ਮਹਿ ਰਹਿ ਸਮਾਏ, ਕਿ ਜੇ ਤੇਰੇ ਅੰਦਰ ਇਹ ਗੁਣ ਆ ਗਏ ਨੇ, ਸਮਝ ਲੈ ਤੂੰ ਪਰਮਾਤਮਾ ਨੂੰ ਜਾਣੇਗਾ ਹੀ ਨਹੀਂ, ਤੂੰ ਪਰਮਾਤਮਾ ਹੀ ਹੋ ਜਾਏਗਾ, ਪਰਮਾਤਮਾ ਦਾ ਰੂਪ ਹੋ ਜਾਏਗਾ, ਤੇਰੇ ਵਿੱਚੋਂ ਪਰਮਾਤਮਾ ਦੀ ਝਲਕ ਪੈ ਜਾਏਗੀ। ਜੇ ਕੋਈ ਦੇਖੇਗਾ ਤੇ ਕਹੇਗਾ ਕਿ ਵਾਹਿਗੁਰੂ ਪਰਮੇਸ਼ਵਰ ਐਸਾ ਹੈ, ਪਰਮਾਤਮਾ। ਜਿਵੇਂ ਗੁਰੂ ਸਾਹਿਬਾਨਾਂ ਦੇ ਜੀਵਨ ਤੋਂ ਅਸੀਂ ਇਹ ਲੈਂਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੀ ਹਨ ਗੁਰੂ ਸਾਹਿਬ ਜੀ। ਕਾਰਨ ਕੀ ਹੈ? ਸਰੀਰ ਤਾਂ ਉਹਨਾਂ ਦਾ ਵੀ ਮਨੁੱਖਾਂ ਵਾਲਾ ਹੈ, ਇਨਸਾਨੀ ਜਾਮੇ ਵਿੱਚ ਆਏ ਨੇ ਗੁਰੂ ਸਾਹਿਬਾਨ, ਪੈਗੰਬਰ, ਅਵਤਾਰ, ਪਰ ਜਦੋਂ ਵੀ ਪ੍ਰਭੂ ਪਿਆਰਿਆਂ ਦੀ ਗੱਲ ਹੁੰਦੀ ਹੈ ਤਾਂ ਇੱਥੋਂ ਤੱਕ ਅਸੀਂ ਬਚਨ ਕਹਿੰਦੇ ਹਾਂ ਵੀ ਵਾਹਿਗੁਰੂ ਤੇ ਵਾਹਿਗੁਰੂ ਦੇ ਪਿਆਰਿਆਂ ਵਿੱਚ ਭੇਦ ਨਹੀਂ। ਬਾਣੀ ਨੇ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ, ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ, ਭੇਦ ਨਾ ਜਾਣੋ ਮੂਲ ਸਾਈਂ
जेहे अभिसाई वर्गे न हर हर जन दुई एक है बिब विचार किछ नाही। कहन लगे भी हरी ते हरी दा जन इको जा है, की है हरी दे जन विच, जन ता सानू दिखदा ही है ना। रब दे प्यारे जां गुरु साहब जी ता अपने शरीर करके आई ने, किवें कह सकते हैं भी ओ अकाल पुरख वाहिगुरु दा रूप ही हन, ते उन्हां विच्चों वाहिगुरु दे आपां दर्शन कर सकते हैं, क्योंकि उन्हां विच्चों ओ गुणा दी झलक पैंदी है। ओ निरभउ ने, ओ निरवैर ने, ओ काल दे अधीन नहीं होंदे, समें विच रह के भी शरीर विच रह के भी ओ कदी काल तो भयभीत नहीं होंदे, ओ अकाल दे नाल ही जुड़े होंदे ने। वो अपने आप नू अपना जानते ने, अपने आप नू ही समझते ने, मानते ने, इस करके उन्होंने अंदर सह भंग का गुण हुंदा है। आपे नाल जुड़े रहना, आपे नू ही देखना, आपा ही चिन्हना, यह सह भंग का ही गुण है। ये सारे गुण उस अकाल पुरख वाहिगुरु दे ही हन, ते जिदे अंदर प्रगट हो जाते ने उस नू जान लेंदे, उस नू मान लेंदे। इस करके गुरु साहब जी ने, गुरदेव जी ने अकाल पुरख दे गुणा नू मूल मंत्र विच बयान कीता है कि वाहिगुरु परमेश्वर नू जे जानना है, जे मानना है, जे वेखना है, ते ए गुणा राही उस नू जानिया जा सकता है। भी ए गुण मान लो जिवें निक्के तो निक्का किरम हुंदा है ना, असी किरम कोई वेखदे आ नंगिया अखां नाल ही देखता, अत तो अत सूक्ष्म जे कोई किरम वेखना है ते अखां ते दूर देशी वाला यंत्र लाना पएगा, जिहड़ा सानू ओ माइक्रो जिहड़ियां बिल्कुल निक्कियां निक्के कण ने वह भी विखा सकता है, ओ अखां ते ओ चश्मा लाना पएगा जिहड़े छोटे छोटे कण विखांदा है। इसे तरह अकाल पुरख वाहिगुरु परमात्मा का दीदार करना है, उन्हूं मनना है, ते गुरु साहब जी कहिंदे आवे अपनी सुरत ते अपनी मत ते ओ चश्मा लाना पएगा जिहड़ा भावना वाला, गुणा वाला, प्रेम वाला है। उन्हां चश्मिया नाल ही तेनूं परमात्मा परमेश्वर नजरी आएगा। गुर प्रसाद दी कृपा दे नाल गुर कह शब्द विचारी है, गुण मह रह समाए, गुण कह कह के, गुण गा गा के उस गुणवान परमात्मा विच गुण कह गुणी समावणिया, गुण कह कह के उदे विच समा जाना है, उदा रूप हो जाना है। ज्यों ज्यों असी जो पुकारांगे, क्योंकि बाणी भी यह वचन कहिंदी है, ते असी अपने जीवन विच भी जे कोई मनुख थोड़ी बहुती समझ रखदा है ते यह प्रतख कर सकदा है कि जो चितवेगा, जो आखेगा, बंदा उही हो जाएगा। जिवें दा वह सोचदा है हर रोज, जिवें दा वह चितवदा है हर रोज, जिवें दा वह बोलदा है हर रोज, जिवें दी वह संगत रखदा है हर रोज, उहदा आपा उहो जिहा ही बन जांदा है, उहो जिहा उहदा विचार हो जांदा है, उहो जिहा उहदा आहार हो जांदा है, उहो जिहा उहदा वर्तारा हो जांदा है। इसे तरह गुरदेव जी कहिंदे जे तू अकाल पुरख वाहिगुरु परमात्मा विच अभेद होना चाहना है, उहनूं जानना चाहना है, ता फिर तेनू भी ओहो जे ही अपने जीवन विच गुण लियाउणे पैणे ने। निरभउता वाला, निरवैता वाला, दया वाला, धर्म वाला, सत वाला, सच है उहदा गुण, सब तो मूल बुनियादी गुण उहदा सत है, दया है उहदा बुनियादी गुण, सत ते संतोख दे गुण जदों तू धारण करेगा, गुण मह रह समाए, उहदे विच ही तू समा जाएगा। अपना आप आप तोल सी, होर कोई उहनूं तोल नहीं सकदा, जान नहीं सकता, वह अकाल पुरख वाहगुरु अपने आप नूं आप ही तोलदा है। ते वह संसार नूं तोलना चाहे, क्योंकि उहदी किरत है ना, गुरु साहब जी ने एक थां ते वचन कीते ने कि वाहगुरु परमात्मा ते एड्डी वड्डी बख्शिश दा मालक है कि जिओ जगत संसार किड्डा वड्डा संसार ब्रह्मंड है। कहिंदे परमात्मा एक पासे तराजू दे एक पासे सारा ब्रह्मंड पा के, जे परमात्मा चाहे तो एक पासे एक टंक पा दे, टंक जेड़ा है एक भार है, जिवें अजकल तो साडे कोल वट्टे जां भार किलोआं विच है, ग्रामां विच है ना, पुराना जेड़ा तोल है ना वह टंक मण इस तरह हुंदा सी, कच्चा मण, रत्ती मासा तोला, अज भी सोने दे थां ते हीरियां विच रत्ती मासे तोलियां दे वेट चलदा है, पर उदों इसे तरह दे वेट चलदे सन। टंक एक बहुत छोटा जिहा भार है, मिलीग्रामा विच आउंदा है। गुरु साहब कहिंदे भी अकाल पुरख वाहिगुरु आप जी चाहे ते सारी धरती सारे ब्रह्मांड नूं एक पासे रख के पिछे टंक चढ़ाए, वह पिछे एक टंक पा दे ना अपनी, अपने वल्लों एक रख दे एक छोटा जा वट्टा,
ਤੇ ਉਹ ਭਾਰਾ ਪਾਸਾ ਹੋ ਜਾਏਗਾ, ਉਹ ਗੌਣ ਹੋ ਜਾਏਗਾ, ਉਹਦੇ ਵਿੱਚ ਵਜਨ ਜ਼ਿਆਦਾ ਹੋਏਗਾ, ਬ੍ਰਹਿਮੰਡ ਜਿਹੜਾ ਹੈ ਇਹ ਹੌਲਾ ਹੋ ਜਾਏਗਾ। ਉਹ ਪਰਮਾਤਮਾ ਏਡੀ ਵੱਡੀ ਸਮਰੱਥਾ ਦਾ ਮਾਲਕ ਹੈ, ਸਮਝਾਉਣ ਤੋਂ ਭਾਵ ਹੈ ਇਹ ਸਾਰਾ ਬ੍ਰਹਿਮੰਡ ਉਹਦੇ ਇੱਕ ਟੰਕ ਵਿੱਚ ਨਹੀਂ ਆ ਸਕਦਾ, ਤੇ ਉਸ ਬ੍ਰਹਿਮੰਡ ਵਿੱਚ ਸਾਡੀ ਔਕਾਤ ਇੱਕ ਟੰਕ ਵੀ ਨਹੀਂ, ਇੱਕ ਕਿਣਕਾ ਵੀ ਨਹੀਂ, ਰੇਤ ਦਾ ਕਿਣਕਾ ਵੀ ਨਹੀਂ। ਇੱਕ ਰੇਤ ਦੇ ਕਿਣਕੇ ਤੋਂ ਵੀ ਬੱਤਰ ਹੋਵੇ ਮਨੁੱਖ, ਇੰਨੀ ਹਸਤੀ ਰੱਖਦਾ ਹੋਵੇ ਆਪਣੀ, ਤੇ ਉਹ ਆਖੇ ਵੀ ਮੈਂ ਉਹਨੂੰ ਪਾ ਲਵਾਂ, ਇਹਦੇ ਵਿੱਚ ਇਹ ਆਇਆ ਕਿਉਂ, ਇਹ ਕਿਉਂ ਆਉਂਦਾ ਪਾਣ ਦਾ? ਕਿਉਂਕਿ ਹਰ ਚੀਜ਼ ਆਪਣੇ ਅਸਲੇ ਨੂੰ ਪ੍ਰਾਪਤ ਹੋਣ ਦੇ ਲਈ ਜੱਦੋ ਜਹਿਦ ਕਰਦੀ ਹੈ। ਅਸੀਂ ਉਹਦੇ ਅਸਲੇ ਹਾਂ, ਅਸੀਂ ਉਹਦਾ ਮੂਲ ਹਾਂ। ਭਾਵੇਂ ਇੱਕ ਕਣ ਹੋਵੇ ਰੇਤ ਦਾ, ਨਿੱਕੇ ਤੋਂ ਨਿੱਕਾ ਕਣ ਹੋਵੇ, ਉਹ ਹੈ ਤੇ ਧਰਤੀ ਦਾ ਮੂਲ ਨਾ, ਧਰਤੀ ਨਾਲ ਜੁੜਿਆ ਹੋਇਆ। ਨਿੱਕੇ ਤੋਂ ਨਿੱਕਾ ਅੱਗ ਦਾ ਚੰਗਿਆੜਾ ਹੋਵੇ, ਉਹ ਤਾਂ ਉੱਠੇਗਾ, ਹੈ ਤੇ ਉਹ ਸੂਰਜ ਦਾ ਮੂਲ, ਉਹਦਾ ਸੂਰਜ ਮੂਲ ਹੈ ਨਾ। ਹਰ ਚੀਜ਼ ਆਪਣੇ ਮੂਲ ਵੱਲ ਦੌੜਦੀ ਹੈ, ਇਨਸਾਨ ਦੇ ਅੰਦਰ ਵੀ ਉਹੀ ਮੂਲ ਵੱਸਦਾ ਹੈ। ਪਰ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਉਹ ਤੇਰੇ ਅੰਦਰ ਹੈ, ਤੂੰ ਉਹਨੂੰ ਪਾਉਣ ਦੀ ਚਾਹਨਾ ਰੱਖਦਾ ਹੈ, ਬਸ ਇਹ ਯਾਦ ਰੱਖ ਤੂੰ ਜਿਸ ਨੂੰ ਪਾਉਣਾ ਹੈ ਨਾ, ਆਪਣਾ ਆਪਾ ਗੁਆ ਕੇ ਪਾਉਣਾ ਪਏਗਾ, ਆਪਣਾ ਆਪਾ ਮਿਟਾ ਕੇ ਪਾਉਣਾ ਪਏਗਾ, ਆਪਣਾ ਆਪਾ ਬਚਾ ਕੇ ਨਹੀਂ। ਵੀ ਤੂੰ ਆਖੇ ਮੈਂ ਬਚਿਆ ਰਵਾਂ ਤੇ ਮੈਂ ਉਸ ਨੂੰ ਮਾਣ ਲਵਾਂ, ਮੈਂ ਉਸ ਨੂੰ ਜਾਣ ਲਵਾਂ, ਨਹੀਂ। ਉਸ ਨੂੰ ਜਾਣਨ ਦਾ ਸਭ ਤੋਂ ਵੱਡਾ ਸੂਤਰ ਮੰਤਰ ਇਹ ਹੈ ਕਿ ਤੈਨੂੰ ਉਹਦੀ ਥਾਉ ਪਾਉਣ ਦੇ ਲਈ ਆਪਣਾ ਆਪਾ ਉਹਦੇ ਵਿੱਚ ਉਧਾਲਣਾ ਪਏਗਾ, ਰੱਖਣਾ ਪਏਗਾ, ਨਹੀਂ ਤੇ ਨਹੀਂ। ਸਾਲ ਆਹੀ ਸਾਲ ਆਹ ਇਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵਹਿ ਸਮੁੰਦ, ਨਾ ਜਾਣੀਐ ਸਮੁੰਦ ਸਾਹਾ ਸੁਲਤਾਨ। ਉਹ ਸ਼ਾਹ ਹੈ, ਸੁਲਤਾਨ ਹੈ, ਬਸ ਉਹਦੇ ਵਿੱਚ ਪੈ ਕੇ ਉਹਦਾ ਰੂਪ ਹੋ ਜਾਂਦੇ ਹਾਂ। ਤਾਂ ਗੁਰਦੇਵ ਜੀ ਨੇ ਬਚਨ ਕਹੇ, ਹੇ ਪਰਮਾਤਮਾ ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਾਂ, ਮੈਂ ਤੇਰਾ ਅੰਤ ਨਹੀਂ ਲਾ ਸਕਦੀ। ਨਾ ਜਾਣਾ ਮੇਓ ਨਾ ਜਾਣਾ ਜਾਲੀ, ਜਾਂ ਦੁੱਖ ਲੱਗੈ ਤਾਂ ਤੁਝੈ ਸਵਾਲੀ। ਕਹਿੰਦੇ ਮੈਨੂੰ ਨਹੀਂ ਪਤਾ ਕਦੋਂ ਕੋਈ ਜਾਲ ਪਏਗਾ, ਕਦੋਂ ਕੋਈ ਪਕੜਨ ਵਾਲਾ ਆਏਗਾ, ਮੈਂ ਉਹਦੇ ਤੋਂ ਗਾਫਲ ਹਾਂ। ਮੈਂ ਤਾਂ ਤੈਨੂੰ ਸੰਭਾਲਦੀ ਹਾਂ ਵੀ ਜਦੋਂ ਮੈਨੂੰ ਦੁੱਖ ਲੱਗੇ, ਕੋਈ ਇਹੋ ਜਿਹਾ ਲੱਗੇ ਕਿ ਤੇਰੇ ਤੋਂ ਮੈਨੂੰ ਕੋਈ ਦੂਰ ਕਰ ਰਿਹਾ ਹੈ, ਮੈਂ ਹੋਰ ਗਹਿਰਾ ਚਲਾ ਜਾਵਾਂ। ਹੋਰ ਗਹਿਰੀ ਚਲੀ ਜਾਂਦੀ ਹੈ ਨਾ ਮੱਛੀ, ਜਦੋਂ ਕੋਈ ਪਕੜਨ ਵਾਸਤੇ ਆਵੇ, ਉਹਨੂੰ ਲੱਗੇ ਕੋਈ ਖਤਰਾ, ਉਹ ਹੋਰ ਡੂੰਘੀ ਚਲੀ ਜਾਂਦੀ। ਉਹ ਇਹ ਨਹੀਂ ਕਰਦੀ ਵੀ ਖਤਰਾ ਆਵੇ ਤੇ ਉਹ ਕੰਡਿਆਂ ਵਾਲੇ ਪਾਸੇ ਆਉਂਦੀ, ਪਾਣੀ ਤੋਂ ਹਲਕੇ ਪਾਣੀ ਵਾਲੇ ਪਾਸੇ ਆ ਜਾਂਦੀ। ਐ ਜੀਵ ਤੂੰ ਉਹਦੇ ਵਿੱਚ ਵੱਸਦਾ ਹੈ, ਉਹ ਤੇਰੇ ਵਿੱਚ ਵੱਸਦਾ ਹੈ। ਤੈਨੂੰ ਦੁੱਖ ਲੱਗੇ, ਤੈਨੂੰ ਤਕਲੀਫ ਆਵੇ, ਤੈਨੂੰ ਕੋਈ ਸੰਕਟ ਆਵੇ, ਤੂੰ ਕਿਨਾਰੇ ਵਾਲੇ ਪਾਸੇ ਨਾ ਭੱਜ, ਤੂੰ ਗਹਿਰਾਈ ਵਾਲੇ ਪਾਸੇ ਭੱਜ, ਬਾਣੀ ਹੋਰ ਪੜਨ ਲੱਗ ਜਾ, ਸਿਮਰਨ ਹੋਰ ਕਰਨ ਲੱਗ ਜਾ, ਅਰਦਾਸਾਂ ਵਧਾ ਦੇ, ਪਰਮਾਤਮਾ ਦੀ ਸੰਗਤ ਸੇਵਾ ਵਿੱਚ ਜੁੜ ਜਾ, ਜਾਂ ਦੁੱਖ ਲੱਗੇ ਤਾਂ ਤੁਝੇ ਸੰਭਾਲੀ। ਗੁਰੂ ਸਾਹਿਬ ਜੀ ਕਹਿੰਦੇ ਜੇ ਤੈਨੂੰ ਦੁੱਖ ਲੱਗਦਾ ਹੈ ਤਾਂ ਉਸ ਦੁੱਖ ਵਿੱਚ ਹੈ ਪਰਮਾਤਮਾ, ਮੈਂ ਤੈਨੂੰ ਸੰਭਾਲਾਂਗਾ, ਕਿਉਂਕਿ ਜਿੰਨਾ ਗਹਿਰਾ ਜਾਵਾਂਗਾ ਉਨਾ ਮੇਰੇ ਬਚਣ ਦੀ ਉਮੀਦ ਹੋਰ ਵੱਧ ਜਾਏਗੀ। ਤੂੰ ਦਰਿਆਓ ਦਾਨਾ ਬੀਨਾ, ਤੂੰ ਬੜਾ ਵੱਡਾ ਦਰਿਆਓ ਹੈ, ਤੂੰ ਠਾਕਰੋ ਬੈਰਾਗਰੋ, ਮੈਂ ਜਿਹੀ ਘਣ ਚੇਰੀ ਰਾਮ, ਤੂੰ ਸਾਗਰੋ ਰਤਨਾਗਰੋ, ਹੋ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ, ਤੂੰ ਵਡਦਾਣਾ ਕਰ ਮਿਹਰਮਤ ਸਾਈਂ, ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਤਿਆਈ। ਬਸ ਇਹ ਮੰਗੀਏ ਕਿ ਹੇ ਵਾਹਿਗੁਰੂ ਮੈਂ ਤੈਨੂੰ ਧਿਆਉਂਦਾ ਰਵਾਂ, ਆਪ ਆਪਣਾ ਆਪ ਆਪ ਤੋਲ ਸੀ, ਉਹ ਆਪਣੇ ਆਪੇ ਨੂੰ ਆਪ ਹੀ ਜਾਣਦਾ, ਕੋਈ ਹੋਰ ਨਹੀਂ ਜਾਣ ਸਕਦਾ। ਆਪੇ ਮਿਲੈ ਮਿਲਾਏ, ਤੇ ਜਿਸ ਨੂੰ ਮਿਲਦਾ ਹੈ ਉਹ ਆਪ ਹੀ ਮਿਲਦਾ। ਆਪੇ ਮਿਲੈ ਮਿਲਾਏ, ਕਿਸੇ ਦਾ ਮਿਲਾਇਆ ਨਹੀਂ ਮਿਲਦਾ, ਕਿਸੇ ਯਤਨ ਨਾਲ ਨਹੀਂ ਮਿਲ ਸਕਦਾ, ਫਿਰ ਯਤਨ ਵਿਅਰਥ ਨੇ ਸਾਰੇ। ਜੋ ਯਤਨ ਪਰਮਾਤਮਾ ਦੀ ਪ੍ਰਾਪਤੀ ਲਈ ਕੀਤੇ ਜਾਂਦੇ ਨੇ ਸਾਰੇ ਵਿਅਰਥ ਨੇ, ਇਹ ਸੱਚ ਗੱਲ ਹੈ। ਪਰਮਾਤਮਾ ਦੀ ਪ੍ਰਾਪਤੀ ਦਾ ਕੋਈ ਯਤਨ ਨਹੀਂ ਹੋ ਸਕਦਾ। ਭਾਵੇਂ ਅਸੀਂ ਕਹਿ ਦਈਏ ਜੀ ਅਸੀਂ ਸੇਵਾ ਕਰੀਏ, ਸਿਮਰਨ ਕਰੀਏ, ਜਪ ਤਪ ਕਰੀਏ, ਕਰਮ ਕਰੀਏ, ਧਰਮ ਕਮਾਈਏ, ਇਹ ਸਾਰੇ ਕਰਮ ਕਰੀਏ ਰੱਬ ਦੀ ਪ੍ਰਾਪਤੀ ਦੇ ਲਈ, ਬਿਲਕੁਲ ਨਹੀਂ। ਰੱਬ ਦੀ ਪ੍ਰਾਪਤੀ ਦੇ ਲਈ ਕੋਈ ਕਰਮ ਨਹੀਂ, ਕੋਈ ਵੀ ਕਰਮ ਏਡਾ ਵੱਡਾ ਨਹੀਂ ਕਿ ਉਹ ਸਾਨੂੰ ਪਰਮਾਤਮਾ ਨਾਲ ਮਿਲਾ ਦੇ। ਪਰਮਾਤਮਾ ਦੇ ਮਿਲਾਪ ਦਾ ਜੇ ਕੋਈ ਕਰਮ ਹੈ ਤਾਂ ਉਹਦੀ ਕਿਰਪਾ ਹੀ ਹੈ। ਫਿਰ ਇਹ ਸਾਰੇ ਕਰਮ ਕਰਦੇ ਨੇ ਛੱਡ ਦੇਣੇ ਚਾਹੀਦੇ ਨੇ, ਨਹੀਂ ਕਰਨੇ ਚਾਹੀਦੇ? ਬਿਲਕੁਲ ਨਹੀਂ। ਇਹ ਸਾਰੇ ਜਿਹੜੇ ਕਰਮ ਨੇ ਨਾ, ਇਹ ਸਾਰੇ ਕਰਮ ਆਪਣੇ ਆਪੇ ਦੀ ਤਿਆਰੀ ਨੇ, ਆਪਣੇ ਲਈ ਨੇ ਕਿ ਮੈਂ ਆਪਣੇ ਆਪ ਨੂੰ
उस रूप विच रखा, उस धारणा विच रखा, उस निर्मलताई विच रखा कि जदों मेरे मालक दी मेरे ते नजर पए तो मैनू प्रवान कर ले। इहदा मतलब यह नहीं कि परिपूर्ण परमात्मा शिंगारे हुए नू सवारे हुए नू प्रवान करदा है, पर हर इंसान असी देखते हैं जदों भी कोई इंसान किते जांदा है जां कुछ भी करदा है उहदे अंदर ये भावना हुंदी है कि मैं किते जाना है, किसे नू देखना है, किसे ने मैनू वेखना है, मैं इस तरह तैयार होवां, सुंदर होवां, वधिया होवां कि जे वह मैनू प्रवान कर ले, उहदी नजर मेरे ते पै जाए तो मैं उदे घर विच उदे नजर विच प्रवान हो जावां। इस करके अपने आप नू सवारना, अपने आप नू शिंगारना असाडी अपनी संतुष्टि है। परिपूर्ण परमात्मा परमेश्वर की प्राप्ति दे लई गुरदेव जी कहिंदे तेरा सवरना की है, इह धर्म दे कर्म करने, तेरा सवरना की है नेक कर्म करने, गुणां नू अपने जीवन विच धारना, यह चीजां तेनू तैयार करनगियां, तेरे अंदर वह गुण पैदा होणगे जिन्हां राही तेरे अंदर उस परमात्मा दे नू मिलण दी तांग जागेगी। फिर एक दिन समा आएगा कि वाहिगुरु आप तेनू अपना आपा दे देगा, आपे मिले, आपे मिले मिलाए, उन्हें आप मिलना है आके, पर तेनू अपनी तैयारी सदा रखनी पेगी, तू सदा तैयार रहना है। तिसकी कीमत ना पवै कहना किछु ना जाए। गुरु नानक देव सच्चे पातशाह जी कहिंदे उस अकाल पुरख वाहिगुरु दी कीमत नहीं कोई पा सकता। कीमत दा अर्थ इत्थे धन पदार्थ करके कह लिए, शब्दां करके कह लिए, किसी भी रूप विच परमात्मा दी कीमत नहीं पाई जा सकती, ना उन्हूं धन द्वारा, ना उन्हूं शब्दां द्वारा, किसी तरह भी उन्हूं बन्निया नहीं जा सकता किसी रूप विच। दतार जी कहिंदे तिसकी कीमत ना पवै, वो कीमत तो बारा है, वो कीमतां तो बहुत उपर है, उसनू कोई नहीं जान सकता, कोई नहीं मान सकता, कि कहना किचु ना जाए, ना ही कहा जा सकता। कह कह के कथ कथ के भी लोग हार जाते ने, थक जाते ने, पर कथना ना उन्हू कथिया नहीं जा सकता। कथ कथ कथी कोटि कोट कोट, कहिंदे कथ कथ के करोड़ां वारी भी देख लिए, पर वो सारे कथन तो बाद भी ये कहना पेगा भी वो अकथ है, वो अगम है, अगोचर है, उन्हूं पा माणिया नहीं जा सकता, कथिया नहीं जा सकता। तिसकी कीमत ना पवै कहना किछु ना जाए, हौ बलिहारी गुरे अपने जिन सच्ची बूझ दित्ती बुझाए। पर गुरु नानक देव जी कहिंदे मैं अपने गुरु तो बलिहारे जावां, हौ मैं बलिहारी अपने गुरु तो वार नहीं जान, अपना आपा वार दा, गुर अपने अपने गुरु तो, किहड़े गुरु तो, जिन जिसने सच्ची बूझ दित्ती बुझाए, जिन्हें सच्ची बुझ दे समझ दे दित्ती। सच्ची समझ की है कि गुण कह गुणी समावणिया, सच्ची सोझी की दित्ती, सच्ची मत की दित्ती भी उन्नू पाणा है ते गुण धारण करने पैणे ने, गुण रूप होना पैणा, कीर्ति करनी पैणी है। सच्ची बूझ दित्ती बुझाए, उन्हें ए बूझ बुझा दित्ती, समझा दित्ती, दस दित्ती कि उस अकाल पुरख वाहिगुरु परमात्मा जेड़ा बहुत वड्डा दातार है, अत उच्चा है, हे भाई उहदा मरतबा भी बहुत वड्डा है, पर उहदी प्राप्ति उहनू मनना गुरु कृपा द्वारा, गुरु शब्द द्वारा ही जाणिया जा सकदा है। उह बहुत वड्डा है। जे तू बहुत वड्डा कोई राजा वेखे, चक्रवर्ती राजा, दतार जी कहिंदे कहे भी इस राजे जिड्डा होएगा। जे कोई बहुत वड्डा भूमिया वेखे, तू कहे इस भूमिया, क्योंकि जो भी सानू शिखर दा लगदा है ना, असी उहदे नाल ही किसी महान चीज नू उपमा दे दिंदे आ। पर गुरदेव पिता महाराज जी कहिंदे उस परमात्मा की तुलना भी किसी नाल नहीं की जा सकती, वह अतुल है। तुल दा अर्थ यह भी है कि उन्हूं तुलिया नहीं जा सकता, पर अतुल दा अर्थ भी है भी उहदी तुलना भी असी किसी नाल नहीं कर सकते, किसी भी चीज नाल। जिवें दो वस्तुआं विच एक समान गुण होवे ते उसी तुलना कर देने आ भी यह चीज इहदे वर्गी लगती है, क्यों? क्योंकि उहदे विच एक समान गुण हो गया। पर गुरदेव जी कहिंदे उहदी तां तुलना किसी विच कोई समानता नहीं, उस वाहिगुरु की प्रति किसी की कि समानता, गुरु के नाल किसी की तुलना की जाती है, बाणी विच भी की गई है गुरु शब्द की, गुरु चरणा की। पर किते महाकवि भाई साहब भाई संतोख सिंह जी का एक कविता हुंदा है, उन्होंने गुरु साहब जी के चरणा की तुलना की गल की,
को कव उपमा सो देत पार जात पग को कह गुर पग चरण कमल है। कहिंदे कोई कवि को कव उपमा सो देत पार जात पग, पार जात कहिंदे रुख। कहिंदे कई कवि जिहड़े ने भावना विच श्रद्धा विच गुरु साहब जी दे चरणा नू तुलना देंदे ने पार जात रुख नाल। को कह गुर पग कमल अमल है, कोई कहिंदे ने भी नहीं गुरु साहब जी दे जिहड़े पग ने ना चरण ने ना ਉਹ ਕਮਲ ਵਰਗੇ ਨੇ, ਅਮਲ ਮਲ ਤੋਂ ਰਹਿਤ ਨੇ, ਵੀ ਕਮਲ ਚਿੱਕੜ ਵਿੱਚ ਹੁੰਦਾ ਪਰ ਉਹਦੀਆਂ ਪੰਖੜੀਆਂ ਉੱਪਰ ਹੁੰਦੀਆਂ। ਕਹਿੰਦੇ ਕੋਈ ਕਹਿੰਦਾ ਹੈ ਵੀ ਪਾਰਜਾਤ ਰੁੱਖ ਹੈ ਕਿਉਂਕਿ ਪਾਰਜਾਤ ਰੁੱਖ ਕਾਮਨਾ ਪੂਰੀਆਂ ਕਰਦਾ, ਕਲਪ ਰੁੱਖ ਹੈ। ਕਮਲ ਰੁੱਖ ਜਿਹੜਾ ਕਮਲ ਦਾ ਫੁੱਲ ਹੈ ਜਿਹੜਾ ਉਹ ਸੁਗੰਧੀ ਦਿੰਦਾ, ਕੋਮਲ ਹੁੰਦਾ, ਤੇ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਕੋਮਲ ਵੇਖ ਕੇ ਕਹਿ ਦਿੱਤਾ ਵੀ ਚਰਨ ਜਿਹੜੇ ਨੇ ਕਮਲ ਵਰਗੇ ਨੇ। ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਸਾਰੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ, ਇਸ ਕਰਕੇ ਪਾਰਜਾਤ ਰੁੱਖ ਕਹਿ ਦਿੱਤਾ। ਪਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੇ ਪਿਆਰੇ ਬਚਨ ਕੀਤੇ, ਹਾਲਾਂਕਿ ਬਹੁਤ ਥਾਵਾਂ ਤੇ ਉਹਨਾਂ ਵੀ ਉਦਾਹਰਣਾਂ ਵਰਤੀਆਂ, ਪਰ ਕਿਤੇ ਐਸੀ ਉਡਾਰੀ ਮਾਰੀ ਕਲਪਨਾ ਦੀ। ਕਹਿੰਦੇ ਭਲੇ ਲੋਕੋ, ਪਾਰ ਜਾਤ ਕਾਮਨਾ ਪੂਰੀਆਂ ਕਰਦਾ ਹੈ, ਕਮਲ ਰੁੱਖ ਜਿਹੜਾ ਹੈ ਉਹਦੇ ਕਮਲ ਦਾ ਫੁੱਲ ਜਿਹੜਾ ਹੈ ਉਹ ਕੋਮਲ ਹੈ, ਪਰ ਇਹਨਾਂ ਵਿੱਚ ਫਿਰ ਵੀ ਕਮੀਆਂ ਨੇ। ਕਹਿੰਦੇ ਕਮੀਆਂ ਕੀ ਨੇ? ਕਹਿੰਦੇ ਪਾਰ ਜਾਤ ਰੁੱਖ ਕਲਪਨਾ ਪੂਰੀਆਂ ਕਰਦਾ ਮਨ ਦੀਆਂ, ਪਰ ਉਹ ਮੁਕਤੀ ਦਾ ਦਾਤਾ ਨਹੀਂ, ਉਹ ਮੁਕਤੀ ਨਹੀਂ ਦੇ ਸਕਦਾ। ਮੰਗ ਜੋ ਮਰਜ਼ੀ ਬਾਕੀ ਲਓ, ਉਹ ਸਾਰਾ ਕੁਝ ਕਹਿੰਦੇ ਦੇ ਦੇਗਾ। ਕਮਲ ਜਿਹੜਾ ਹੈ ਉਹ ਸਵੇਰ ਦੇ ਵੇਲੇ ਸੂਰਜ ਚੜਿਆ ਹੋਵੇ ਤੇ ਖਿੜ ਜਾਂਦਾ, ਰਾਤ ਵੇਲੇ ਉਹ ਮੁਰਝਾ ਜਾਂਦਾ। ਕਹਿੰਦੇ ਨਹੀਂ, ਇਹ ਜੜ ਰੂਪ ਨੇ, ਗੁਰੂ ਸਾਹਿਬ ਜੀ ਦੇ ਚਰਨ ਜਿਹੜੇ ਨੇ ਉਹ ਤਾਂ ਸਹਿਚੇਤਨ ਹਨ, ਚੇਤਨ ਰੂਪ ਹਨ, ਜੀਵਨ ਦੇਣ ਵਾਲੇ ਹਨ, ਤੇ ਉਹ ਮੁਕਤੀ ਦੇ ਦਾਤੇ ਹਨ। ਇਸ ਕਰਕੇ ਕਹਿੰਦੇ ਜੇ ਕੋਈ ਮੈਨੂੰ ਕਹੇ ਕਿ ਗੁਰੂ ਦੇ ਚਰਨਾਂ ਦੀ ਉਪਮਾ ਤੁਲਨਾ ਕਿਹਦੇ ਨਾਲ ਕਰੇਗਾ, ਮਾਂ ਕਵੀ ਜੀ ਕਹਿੰਦੇ ਮੇਰੇ ਕੋਲ ਕੋਈ ਤੁਲਨਾ ਦੀ ਹੋਰ ਵਸਤੂ ਨਹੀਂ, ਮੈਂ ਤੇ ਕਵੀ ਇਹ ਕਹਾਂਗਾ ਵੀ ਗੁਰੂ ਦੇ ਚਰਨ ਗੁਰੂ ਦੇ ਚਰਨ ਵਰਗੇ ਨੇ, ਉਹਨਾਂ ਦੀ ਤੁਲਨਾ ਨਹੀਂ ਕਿਸੇ ਨਾਲ ਹੋ ਸਕਦੀ। ਇਸ ਕਰਕੇ ਦਾਤਾਰ ਜੀ ਦੀ ਬਾਣੀ ਵਿੱਚ ਗੁਰੂ ਸਾਹਿਬ ਕਿਰਪਾ ਕਰਦੇ, ਤਿਸ ਕੀ ਕੀਮਤ ਨਾ ਪਵੇ ਕਹਿਣਾ ਕਿਛੂ ਨਾ ਜਾਏ, ਹਉ ਬਲਿਹਾਰੀ ਗੁਰ ਆਪਣੇ ਜਿਨ ਸੱਚੀ ਬੂਝ ਦਿੱਤੀ ਬੁਝਾਏ। ਇਹ ਸੱਚੀ ਸੋਝੀ ਦੇ ਦਿੱਤੀ, ਮਤ ਦੇ ਦਿੱਤੀ, ਜਗਤ ਮੁੱਸੈ ਅੰਮ੍ਰਿਤ ਲੁੱਟੀ ਹੈ ਮਨਮੁਖ ਬੂਝ ਨਾ ਪਾਏ। ਪਰ ਜਿਹੜੇ ਮਨਮੁਖ ਨੇ ਗੁਰਮੁਖ ਨਹੀਂ ਬਣਦੇ, ਗੁਰੂ ਦੁਆਰਾ ਨਹੀਂ ਤੁਰ ਆਪਣਾ ਜੀਵਨ ਤੋਰਦੇ, ਦਾਤਾ ਜੀ ਕਹਿੰਦੇ ਉਹ ਜਗਤ ਵਿੱਚ ਮੁੱਸੈ, ਮੁੱਸੈ ਦਾ ਅਰਥ ਹੁੰਦਾ ਲੁੱਟਿਆ ਜਾਣਾ, ਜਿਵੇਂ ਕਿਸੇ ਦੇ ਘਰ ਨੂੰ ਸੁੱਤੇ ਹੋਏ ਦੇ ਘਰ ਨੂੰ ਚੋਰ ਲੁੱਟ ਲੈਂਦਾ ਹੈ, ਜੇ ਕਿਸੇ ਮਦਹੋਸ਼ ਨੂੰ ਠੱਗ ਲੁੱਟ ਲੈਂਦਾ, ਚੁਰਾ ਲੈਂਦਾ ਉਹਨੂੰ। ਕਹਿੰਦੇ ਇਸੇ ਤਰ੍ਹਾਂ ਅਗਿਆਨਤਾ ਦੀ ਹੰਗਤਾ ਦੀ ਨੀਂਦ ਵਿੱਚ ਸੁੱਤੇ ਹੋਏ ਸਾਰੇ ਸੰਸਾਰ ਦੇ ਅੰਦਰੋਂ ਅੰਮ੍ਰਿਤ ਲੁੱਟਿਆ ਹਿਰਦੇ ਰੂਪੀ ਘੱਟ ਵਿੱਚੋਂ, ਗੁਰੂ ਦੀ ਬਖਸ਼ਿਸ਼ ਦਾ, ਪ੍ਰਭੂ ਦੇ ਨਾਮ ਦਾ, ਪ੍ਰਭੂ ਦੀ ਕਿਰਪਾ ਦਾ ਅੰਮ੍ਰਿਤ ਲੁੱਟਿਆ ਜਾ ਰਿਹਾ, ਹਿਰਦੇ ਦੇ ਵਿੱਚੋਂ ਖੇੜਾ ਲੁੱਟਿਆ ਜਾ ਰਿਹਾ, ਹਿਰਦੇ ਦੇ ਵਿੱਚੋਂ ਸੱਚ ਦਾ ਆਨੰਦ ਲੁੱਟਿਆ ਜਾ ਰਿਹਾ, ਮਨਮੁਖ ਬੂਝ ਨਾ ਪਾਏ। ਤੇ ਵੱਡੀ ਤ੍ਰਾਸਦੀ ਦੀ ਗੱਲ ਇਹ ਹੈ ਕਿ ਫਿਰ ਵੀ ਸਮਝਿਆ ਨਹੀਂ ਜਾਂਦਾ, ਇਹ ਪਤਾ ਹੀ ਨਹੀਂ ਲੱਗਦਾ। ਇਸ ਤਰ੍ਹਾਂ ਇਹਦੇ ਘਰ ਦੀ ਚੋਰੀ ਹੋ ਰਹੀ ਹੈ, ਸੰਨ ਲੱਗੀ ਹੋਈ ਹੈ ਕਿ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਦਿਨ ਪ੍ਰਤੀ ਦਿਨ ਜਿਹੜਾ ਹੈ ਖੋਖਲਾ ਹੁੰਦਾ ਜਾਂਦਾ, ਇਹਦੇ ਜੀਵਨ ਦੀ ਲੱਜ ਟੁੱਟ ਰਹੀ ਹੈ, ਪਰ ਨਾਲ ਇਹਨੂੰ ਐਸਾ ਰਸ ਦੇ ਦਿੱਤਾ ਹੈ ਕਿ ਇਹ ਰਸ ਵਿੱਚ ਮਸਤ ਹੈ, ਤੇ ਇਹਨੂੰ ਪਤਾ ਹੀ ਨਹੀਂ ਵੀ ਜੀਵਨ ਬਰਬਾਦ ਹੋ ਰਿਹਾ। ਜਿਹਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕਹਿਣਾ, ਆਨ ਦਿਨ ਮੂਸਾ ਲਾਜ ਟਕਾਈ ਗਿਰਤ ਕੂਪ ਮੈਂ ਖਾਹੇ ਮਿਠਾਈ ਸੋਚਤ ਸਾਚਤ ਰਹਿਣ ਬਿਹਾਨੀ। ਕਹਿਣ ਲੱਗੇ ਸਾਰੀ ਰਾਤ ਦਿਨ ਸੋਚਦਿਆਂ ਸੱਚਦਿਆਂ ਬਤੀਤ ਹੋ ਜਾਂਦਾ ਹੈ, ਅਨਿਕ ਰੰਗ ਮਾਇਆ ਕੇ ਚਿਤਵਤ ਕਬੂ ਨਾ ਸਿਮਰੈ ਸਾਰੰਗ ਪਾਣੀ। ਕਹਿੰਦੇ ਮਾਇਆ ਦੇ ਰੰਗਾਂ ਨੂੰ ਚਿਤਵਦਾ ਹੈ, ਪਰ ਇਹ ਜਾਣਦਾ ਹੀ ਨਹੀਂ ਵੀ ਇਹਦੀ ਕਾਲ ਰੂਪੀ ਮੂਸਾ ਚੂਹਾ ਜਿਹੜਾ ਹੈ ਲੱਜ ਟੁੱਕਦਾ ਪਿਆ, ਕਿਉਂਕਿ ਇਹਨੂੰ ਮਾਇਆ ਦਾ ਕੈਸਾ ਰਸ ਲੱਗਾ ਹੋਇਆ, ਇਹਨੂੰ ਲੱਗਦਾ ਵੀ ਇਹ ਜੀਵਨ ਹੈ, ਇਹ ਜੀਵਨ ਹੈ, ਅਸਲ ਜੀਵਨ ਜਿਹੜਾ ਹੈ ਉਹ ਟੁੱਕਿਆ ਜਾ ਰਿਹਾ, ਮਿਟ ਰਿਹਾ ਹੈ। ਜਗਤ ਮੁੱਸੈ ਅੰਮ੍ਰਿਤ ਲੁੱਟਿਆ ਮਨਮੁਖ ਬੂਝ ਨਾ ਪਾਏ, ਵਿਣ ਨਾਵੈ ਨਾਲ ਨਾ ਚੱਲਸੀ ਜਾਸੀ ਜਨਮ ਗਵਾਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਤੋਂ ਬਿਨਾਂ, ਕੀਰਤੀ ਤੋਂ ਬਿਨਾਂ, ਸ਼ੁਭ ਗੁਣਾਂ ਤੋਂ ਬਿਨਾਂ ਨਾਲ ਨਾ ਚੱਲਸੀ, ਕੁਝ ਵੀ ਨਾਲ ਨਹੀਂ ਜਾਣਾ, ਜਾਸੀ ਜਨਮ ਗਵਾਏ। ਜੋ ਮਰਜ਼ੀ ਹੈ ਇਸ ਜਨਮ ਵਿੱਚ ਸਾਡੇ ਕੋਲ, ਪਦਾਰਥ ਜਿੰਨੇ ਮਰਜ਼ੀ ਨੇ, ਪਰ ਜੇ ਗੁਣ ਨਹੀਂ, ਗੁਰੂ ਸਾਹਿਬ ਜੀ ਕਹਿੰਦੇ ਜਨਮ ਗਵਾਚ ਜਾਣਾ। ਇਸ ਤਰ੍ਹਾਂ ਜਿਵੇਂ ਮਨੁੱਖ ਜੁਆਰੀ ਦੀ ਤਰ੍ਹਾਂ ਹੈ, ਭਾਵੇਂ ਉਹਦੇ ਕੋਲ ਸਾਰਾ ਕੁਝ ਇਕੱਠਾ ਕੀਤਾ ਹੋਏ ਪਰ ਇੱਕੋ ਬਾਜੀ ਵਿੱਚ ਸਾਰਾ ਕੁਝ ਲਟਾ ਸਕਦਾ ਹੈ। ਗੁਰੂ ਸਾਹਿਬ ਕਹਿੰਦੇ ਮੌਤ ਆਉਂਦੀ ਐਸੀ ਬਾਜੀ ਖੇਡਦੀ ਹੈ, ਚਲੇ ਜੁਆਰੀ ਦੋਏ ਕਰ ਝਾਰ,
ਜਿਵੇਂ ਜਵਾਰ ਖਾਨੇ ਚੋਂ ਜਵਾਰੀ ਹੱਥ ਝਾੜ ਕੇ ਨਿਕਲਦਾ ਹੈ, ਜੂਏ ਖਾਨੇ ਵਿੱਚ ਬੈਠਾ ਭਾਵੇਂ ਉਹ ਕਿੰਨਾ ਵੀ ਮਾਲ ਜਿੱਤ ਲਏ ਪਰ ਉਹਨੂੰ ਜਾਣ ਲੱਗਿਆ ਹਾਰ ਕੇ ਜਾਣਾ ਹੈ, ਜੂਏ ਖਾਨੇ ਚੋਂ ਖੇਡ ਹੀ ਐਸੀ ਹੈ। ਗੁਰੂ ਸਾਹਿਬ ਕਹਿੰਦੇ ਇਸੇ ਤਰ੍ਹਾਂ ਸੰਸਾਰ ਇੱਕ ਜੂਆ ਖਾਨਾ, ਇੱਥੇ ਜਿੰਨਾ ਮਰਜ਼ੀ ਤੂੰ ਆਪਣਾ ਆਪਾ ਇਕੱਠਾ ਕਰ ਲੈ ਮਾਲ ਅਸਬਾਬ, ਪਰ ਜਦੋਂ ਉਹਨੇ ਬਾਜੀ ਖੇਡੀ ਤੇਰੇ ਹੱਥਾਂ ਵਿੱਚ ਕੁਝ ਨਹੀਂ ਆਉਣਾ, ਖਾਲੀ ਹੱਥ ਹੀ ਜਾਣਾ ਪੈਣਾ। ਤਾਂ ਗੁਰੂ ਸਾਹਿਬ ਨੇ ਕਿਹਾ ਚਲੇ ਜਵਾਰੀ ਦੋਏ ਕਰ ਝਾੜ, ਦੋਵੇਂ ਹੱਥ ਝਾੜ ਕੇ ਆਪਣਾ ਆਪਾ ਗਵਾ ਕੇ ਜਾਣਾ। ਗੁਰਮਤੀ ਜਾਗੇ ਤਿੰਨੀ ਘਰ ਰੱਖਿਆ, ਦੂਤਾਂ ਕਾ ਕਿਛ ਨਾ ਵਸਾਏ। ਪਰ ਕਹਿੰਦੇ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰ ਦਿੱਤੀ, ਗੁਰੂ ਮਤ ਜਿਨ੍ਹਾਂ ਲੈ ਲਈ, ਗੁਰਮਤੀ ਜਾਗੇ ਤਿੰਨੀ ਘਰ ਰੱਖਿਆ, ਉਹਨਾਂ ਨੇ ਆਪਣਾ ਘਰ ਲੁੱਟਣ ਤੋਂ ਬਚਾ ਲਿਆ। ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚੋਂ ਸ਼ੁਭ ਗੁਣ ਲੁੱਟੇ ਨਹੀਂ ਗਏ, ਉਹਨਾਂ ਨੂੰ ਗੁਰੂ ਨੇ ਕਿਰਪਾ ਕਰ ਦਿੱਤੀ। ਦੂਤਾਂ ਕਾ ਕਿਛ ਨਾ ਵਸਾਏ, ਜਿਹੜੇ ਦੂਤ ਜਿਨ੍ਹਾਂ ਬਾਬਤ ਗੁਰੂ ਸਾਹਿਬ ਜੀ ਨੇ ਬਾਬਾ ਕਬੀਰ ਜੀ ਨੇ ਕਹਿਣਾ ਹਰ ਕੇ ਲੋਗਾ ਮੁਕੋ ਨੀਤ ਦੱਸੈ ਪਟਵਾਰੀ, ਕਿ ਹੇ ਵਾਹਿਗੁਰੂ ਇਹ ਪੰਚ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਰੈ ਲੁੱਟੈ ਨੀਤ ਨਿਤ ਕਿਸ ਆਗੈ ਕਰੀ ਪੁਕਾਰ ਜਨਾ। ਕਹਿੰਦੇ ਲੁੱਟਦੇ ਨੇ ਉਹਨਾਂ ਨੂੰ ਜਿਹੜੇ ਮਦਹੋਸ਼ ਨੇ ਸੁੱਤੇ ਪਏ ਨੇ, ਪਰ ਜਿਹੜੇ ਜਾਗਦੇ ਹੋਏ ਨੇ, ਜਾਗਦੇ ਹੋਏ ਵਾਹਿਗੁਰੂ ਦੀ ਕਿਰਪਾ ਨਾਲ ਉਹਨਾਂ ਦੂਤਾਂ ਦਾ ਕੁਝ ਵੀ ਪੇਸ਼ ਨਹੀਂ ਚੱਲਦੀ, ਉਹ ਵਾਹਿਗੁਰੂ ਦੀ ਮਤ ਲੈ ਕਰਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਕਰ ਲੈਂਦੇ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਪਾਵਨ ਪਵਿੱਤਰ ਅੱਠਵੀਂ ਪੌੜੀ ਵਿੱਚ ਇਹ ਕਿਰਪਾ ਕੀਤੀ ਹੈ। ਅਕਾਲ ਪੁਰਖ ਵਾਹਿਗੁਰੂ ਅਤੁੱਲ ਹੈ, ਅਗੁਚਰ ਹੈ, ਅਮਿਤ ਹੈ, ਮਨ ਨਾਲ ਅਕਲਾਂ ਨਾਲ ਉਹਨੂੰ ਨਹੀਂ ਜਾਣਿਆ ਜਾ ਸਕਦਾ। ਗੁਰੂ ਦੁਆਰਾ ਦਿੱਤੇ ਸ਼ਬਦ ਨਾਲ ਗੁਣ ਕਹਿ ਕਹਿ ਕੇ ਗੁਣ ਵਿੱਚ ਉਹਨੂੰ ਸਮਾ ਕੇ ਉਹਦੇ ਭੇਦ ਉਹਦੇ ਪਿਆਰ ਨੂੰ ਮਾਣ ਕੇ ਜੀਵਨ ਸੁਖਮਈ ਆਨੰਦਮਈ ਬਣਦਾ। ਗੁਰੂ ਸਾਹਿਬ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਆਓ ਪਿਆਰ ਸਹਿਤ। ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੂਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਤਿੱਥੇ ਸਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਨਾਮ ਜੱਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਤੇ ਕੈਂਟਿਟ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੱਕੜੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆਏ ਦੇਖਤੇ ਫਤਿਹ ਬਿਰਧ ਕੀ ਪਾਇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਰਨੀ ਮਮ ਮਤ ਉੱਚੀ ਮਤ ਪਤ ਕਰਾਂ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਲ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੈ ਨਿਮਾਣਿਓ ਕੇ ਮਾਣ ਨਿਤਾਣਿਓ ਕਿਤਾ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਓ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਵੱਧ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਲਣ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਦੇ ਦਰ ਘਰ ਦੇ ਸੇਵਕ ਸਰਦਾਰ ਹਰਮਨ ਸਿੰਘ ਗਿੱਲ ਮਹਾਰਾਜ ਜੀ ਸਮੂਹ ਪਰਿਵਾਰ ਵੱਲੋਂ ਅੱਜ ਗੁਰੂ ਘਰ ਵਾਸਤੇ ਪੀਜੇ ਦੀ ਲੰਗਰਾਂ ਦੀ ਸੇਵਾ ਕੀਤੀ ਕਿਰਪਾ ਕਰਨੀ ਮਹਾਰਾਜ ਜੀ ਪਰਿਵਾਰ ਦੀ ਸੇਵਾ ਥਾਂ ਪਾਉਣੀ ਜਿਸ ਭਾਵਨਾ ਨੂੰ ਮੁੱਖ ਰੱਖ ਕੇ ਪਰਿਵਾਰ ਨੇ ਪੀਜੇ ਦੀ ਸੇਵਾ ਕੀਤੀ ਹੈ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਭਤਾ ਦੀ ਦਾਤ ਬਖਸ਼ਿਸ਼ ਕਰਨੀ ਪਰਿਵਾਰ ਨੂੰ ਦੇਹ ਰੂਪਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ ਧਰਮਚੰਦ ਸਤੀਜਾ ਦੀ ਮਹਾਰਾਜ ਜੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਵਿਛੜੀ ਆਤਮਾ ਨੂੰ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨੀ ਘਰ ਵਿੱਚ ਪਰਿਵਾਰ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ ਭਾਈ ਸਰਭਾਈ ਸ਼ਵੇਕ ਸਿੰਘ ਜੀ ਪਰਿਵਾਰ ਵੱਲੋਂ ਮਹਾਰਾਜ ਜੀ ਵੱਡੇ ਵਡੇਰਿਆਂ ਦੀ ਯਾਦ ਵਿੱਚ ਅਰਦਾਸ ਬੇਨਤੀ ਕਰਦੇ ਨੇ
ਕਿਰਪਾ ਕਰਨੇ ਪਿਛੜੀ ਆਤਮਾਵਾਂ ਨੂੰ ਮਹਾਰਾਜ ਜੀ ਸੇਵੀ ਕਾਲ ਵਾਸਤੇ ਪਵਿੱਤਰ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਘਰ ਵਿੱਚ ਪਰਿਵਾਰ ਵਿੱਚ ਮਹਾਰਾਜ ਜੀ ਸੁੱਖ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨੀ, ਬੱਚਿਆਂ ਨੂੰ ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ। ਇਸ ਵੇਲੇ ਮਹਾਰਾਜ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ, ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੇ, ਤਵੀ ਚਲਾਇਓ ਸਭ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਸੋਹੇਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹੇਲਾ ਸਿਮਰੋ ਸਿਰਜਣ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹੇਲਾ, ਹਮਾਰੀ ਜਿਤ ਸੋਹੇਲੇ ਸਦਾ ਸੁਖ ਹੋਏ ਰਹਾ। ਨਿਤ ਨਿਤ ਜੀਅੜੇ ਸਮਾਨਿਅਨ, ਦੇਖੇਗਾ ਦੇਵਨ ਹਾਰ। ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੇ ਨਾਨਕ ਸੇ ਦੇਹ ਆਮਨ। ਰਾਗ ਆਸਾ ਮਹਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇ ਸਨੇਕ, ਬਾਬਾ ਜੈ ਘਰ ਘਰ ਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ, ਰਹਾ ਵਿੱਚ ਵਿੱਚ ਅਸੀਂ ਘੜੀਆਂ ਪੈਰਾਂ, ਤਿੱਤੀ ਵਾਰੀ ਮਹਾਂ ਹੋਵਾ। ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇ। ਸਰਾਗ ਤਨਾਸਰੀ ਮਹਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵ ਚਵਰੋ ਕਰੇ, ਸਗਲ ਬਨਦਾਏ ਉਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖਣਨਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜ ਤੇਰੀ ਰਹੋ। ਸਹਿਸ ਤਵ ਨੈਣ ਨਨਾ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕਹਿ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੇ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ, ਮਨੋ ਅਨਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਹਰ ਵਾਹਿਆ ਗੁਰ, ਪੂਰਵ ਲਿਖਤ ਲਿਖੇ ਗੁਰ ਪਾਇਆ ਗੁਰ ਮੰਡਲ ਮੰਡਾ ਹੈ। ਕਰ ਸਾਧੂ ਅਗਲੀਪ ਨੂੰ ਵੱਡਾ ਹੈ, ਕਰ ਡੰਡੋਤ ਨੂੰ ਵੱਡਾ ਹੈ ਰਹਾ। ਸਾਖਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋ ਮੈਂ ਕੰਡਾ ਹੈ। ਜਿਨ ਦੁਖ ਲੈ ਚੁਕੇ ਦੁਖ ਪਾਵੇ, ਜਮ ਕਾਲ ਸਹਿ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨ ਮਰਨ ਭਉ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹਾਂ ਖਾਟ ਚਲੋ ਹਰ ਲਾਹਾ, ਆ ਗਏ ਬਸੰਤ ਸਹਿਲਾ। ਔਦ ਕਟੈ ਦਿਨ ਸਰਹਿਣ ਆਰੇ, ਮਨ ਗੁਰ ਮਿਲਕਾ ਸਵਾਰੇ ਰਹਾਉ। ਇਹੋ ਸੰਸਾਰ ਸੰਸੇ ਮੈਂ ਤਰੋ ਬ੍ਰਹਮ ਗਿਆਨੀ, ਸਹਿ ਜਗਾਏ ਪਿਆਵੇ ਇਹੋ ਰਥ ਅਕਟਕਦਾ। ਤਿਨ ਜਾਨੀ ਜਾਂ ਕੋ ਆਏ ਸੋਏ, ਵੀ ਹਾਜੋ ਹਰ ਗੁਰ ਤੇ ਮਨੈ ਵਸੇਰਾ। ਨਿਜ ਘਰ ਮਹਿਲ ਪਾਉ ਸੁਖ ਸਹਿਜੇ, ਬਹੁਰ ਨ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੈ, ਕਰ ਸੰਤਨ ਕੀ ਤੂਰੇ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੈ, ਮੁਕੋ ਕਰ ਸੰਤਨ ਕੀ ਪੂਰੇ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਤੀਨੇ ਤਾਪ ਨਿਵਾਰਨ ਹਾਰਾ ਦੁਖਨਤਾ ਸੁਖ ਰਾਸ ਤਾ ਕੋ ਵਿਘਨ ਨਾ ਕੋ ਲਾਗੈ ਜਾ ਕੀ ਪ੍ਰਭਾ ਗੈ ਅਰਦਾਸ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗੌਤੀ ਜੀ ਸਹਾਇ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਦਾਵੈ ਧਾਏ ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਰ ਸੱਚੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀਓ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਹੈ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ। ਸੋਹਲੇ ਸਾਹਿਬ ਜੀ ਦੇ ਪਾਠ ਹੋਏ ਹਨ। ਬਾਣੀ ਪੜ੍ਹਦਿਆਂ ਤੋਂ ਸੇਵਾ ਕਰਦਿਆਂ ਤੋਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ। ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ। ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ। ਤੰਦਰੁਸਤੀਆਂ ਬਖਸ਼ਣੀਆਂ ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ ਸਾਰੇ ਕਾਰਜ ਰਾਸ ਕਰਨੇ ਪਾਤਸ਼ਾਹ ਜੀਓ। ਅੰਗ ਸੰਗ ਸਹਾਇਤਾ ਕਰਨੀ। ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਵਿੱਚ ਸੁੱਖ ਨਾਲ ਬਤੀਤ ਹੋਇਆ ਹੈ। ਚਾਰ ਪਹਿਰ ਰਹਿਣ ਆਪ ਜੀ ਆਪਣੇ ਭਾਣੇ ਵਿੱਚ ਬਤੀਤ ਕਰਾਉਣਾ। ਇਸ ਵੇਲੇ ਆਪ ਜੀ ਦਾ ਸੁੱਖ ਆਸਣ ਤਿਆਰ ਹੈ। ਆਪ ਆਪਣੇ ਆਸਣ ਤੇ ਬਿਰਾਜਮਾਨ ਹੋਵੋ। ਸੇਵਕਾਂ ਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ। ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ। ਸਹੀ ਪਿਆਰੇ ਮੇਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾਵੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਹਾਂਜੀ ਨਾਗਾਲੈਂਡ ਸਿੰਗਰ ਚੱਲਦੇ
1: ਅਨਾਊਂਸਮੈਂਟ ਕਰ ਦਿਓ
0: ਚੱਲਦੇ।

ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਪੇਪ ਕਰੈ ਇਕ ਰੰਗ ਨਾਨਾ ਬਿਦ ਕੀਨੋ ਬਿਸਥਾਰ ਪ੍ਰਭ ਅਭਿਨਾਸੀ ਏਕ ਓਂਕਾਰ ਨਾਨਾ ਚਲਿਤ ਕਰੇ ਕਿਨ ਮਾਹੇ ਪੂਰ ਰਹਿਓ ਪੂਰਨ ਸਭ ਠਾਏ ਨਾਨਾ ਬਿਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ ਨਾਮ ਕੇ ਤਾਰੇ ਆਗਾਸ ਪਾਤਾਲ ਨਾਮ ਕੇ ਤਾਰੇ ਸਗਲ ਆਕਾਰ ਨਾਮ ਕੇ ਤਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੈ ਸਭ ਪਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇਜਨ ਜਾਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੁ ਕਰਣੈ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋਤ ਸੁਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸਾਇਆ ਸੁਆਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਹੋਏ ਦਾਤੇ ਦੁਖ ਕਾਟਣ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੁਵਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹਾਇ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਬਦ ਹਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾ ਕਉ ਭਿੰਨ ਨਾ ਕਹਿਣਾ ਜਾਈ ਬੂਝੈ ਬੂਝਨ ਹਾਰ ਬਬੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕਹਿ ਰੰਗ ਸੇਵਕ ਪ੍ਰਭ ਪਾਲਣ ਹਾਰਾ ਸੇਵਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾਸ ਸਾਸ ਸੰਭਾਰੈ ਆਪਣੇ ਜਨਕਾ ਪਰਦਾ ਢਾਕੈ ਆਪਣੇ ਸੇਵਕੀ ਰੱਬ ਸਰ ਪਰ ਰਾਖੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕੀ ਆਪ ਪਾਤ ਰਾਖੈ ਤਾਂ ਕਿ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰੱਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸ ਨ ਕੱਢਦ ਆਪ ਤਾ ਕਉ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਪਹੰਤ ਤਿਸਕੇ ਕਰਤ ਬਿਰਥੇ ਜਾਤ ਮਾਰੇ ਨ ਰਾਖੈ ਅਵਰ ਨ ਕੋਏ ਸਰਬ ਜੀਆਂ ਕਰ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀ ਆਏ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀ ਹੈ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇਸ਼ ਅਵਰ ਨਾਹੀਂ ਦ੍ਰਿਸ਼ਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਰ ਸੰਗ
ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸੁਮ

ਨੇ ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦ ਕਾਮ ਬੋਲਹੁ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨਿੰਦਾਤ ਕਰੈ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹੇ ਸੁਮਾਏ ਜੋ ਹੋਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਣੋ ਆਠ ਪਹਿਰ ਪ੍ਰਭ ਸੇ ਹਜੂਰੇ ਕਹੁ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਣ ਸਰਬ ਸੁਖ ਪਾਵੈ ਤਿਸ ਕੇ ਦਰਸ ਸਭ ਪਾਪ ਮਿਟਾਵੈ ਆਵਰ ਸਿਆਨਪ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰ ਹੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸੁਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਸਾ ਹੈ ਆਪਸ ਕਉ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸਦ ਤਿਹਾਵੈ ਮਨ ਬੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੀ ਕਾਰਜ ਰਾਸ ਸੇਵਾ ਕਰਤ ਹੋਏ ਨਿਹ ਕਾਮੀ ਤੇ ਸੁਕਾਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮਹਿ ਪਾਰ ਬ੍ਰਹਮ ਏ ਕਹੇ ਆਪ ਨਹੀਂ ਕਛੁ ਭਰਮ ਸਹਸਿਆਣ ਭਲਾਇਆ ਨਾ ਜਾਈਐ ਨਾਨਕ ਐਸਾ ਗੁਰ ਬਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦੁਰਗਹ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਆਖਿਆ ਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜਿਹ ਬਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਬਬੇਕ ਕਾਹੂ ਬੋਲ ਨਾ ਪਹੁ ਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੈ ਨਾ ਪਾਈ ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰ ਹੈ ਸਤਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪ੍ਰਗਟੇ ਗੁਣ ਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੇ ਸੰਗ ਨ ਲੇਪ ਮਨ ਮੈਂ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਆਨੰਦ ਪਾਇਆ ਦੁਖ ਨਾ ਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੂਕਾ ਨਿਰਭਉ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸੇ ਜਿਸ ਕਾ ਸਾਧ ਤਿਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧਕੈ ਸੰਗ ਰਚ ਰਚਨਾ ਆਪਣੀ ਕਲ ਤਹਾਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ
संत जना मिल करो विचार, एक सिमर नाम आधार, अवर उपाव सब मीत विसारो, चरण कमल हृद में उर तहारो, करण कारण सो प्रभ समरथ, दृढ़ कर गहु नाम हरवथ, ए तन संचो होवो भगवंत, संत जना का निर्मल मंत, एक आस राखु मन माहे, सर्व रोग नानक मिट जाहे, जिस तन को चार कुंड उठ सहावै सो तन हर सेवा ते पावै, जिस सुख को नित बाछै मीत सो सुख साधु संग परीत, जिस सोभा को करै भली करनी सा सोभा भज हर की सरनी, अनक उपावे रोग न जाए रोग मिटै हर अवखद लाए, सर्ब निधान मैं हर नाम निधान, जप नानक दरगै परवान, मन प्रभु दौ हर कै नाए, दहद सुभाव ते आवै ठाए, ताकौ बेगन न लागै कोय, जाकै हृदय बसै हर सोए, कल ताती ठंडा हर नाउ, सिमर सिमर सदा सुख पाओ, पहो बिन सह पूरन हुए आस, भगत पाए आत्म प्रगास, तित कर जाए बसै अबिनासी, कहो नानक काटी जम फासी, तत विचार कहे जन साचा, जन्म मरै सो काचो काचा, आवागवन मिटै प्रभ सेव, आप त्याग शरण गुरुदेव, इउ रतन जन्म का होए उधार, हर हर सिमर प्राण आधार, अनको पावना छूटन हारे, सिमरत सासत बेद बिचारे, हर की भगत करो मन लाए, मन बंशत नानक फल पाए, संग न चालस तेरै तना, तू क्या लपटावै मूर्ख मना, सुत मीत कुटुंब अर बनता, इनते कहो तुम कवन सनाथा, राज रंग माया बिसथार, इनते कहो हो कवन छुटकार, अस हस्ती रथ अस वारी, झूठा डंप झूठ पासारी, जिन दिए तिस बुझे ना बेगाना, नाम बिसार नानक पशुताना, गुर की मत तू लेह आने, भगत बिना बहु डूबे सियाने, हर की भगत करो मन मीत, निर्मल होए कुमार रहो चीत, चरण कमल रखु मन माहे, जन्म जन्म के किल बिख जाहे, आप जपहौ अवरा नाम जपावहौ, सुनत कहत रहत गत पावहौ, सार पूत सत हर को नाउ, सह सुभाए नानक गुण गाओ, गुण गावत तेरी उतर सुमैल, बिन सजाए होमे बिख फैल, होहे अचिंत बसै सुख नाल, सास ग्रास हर नाम समाल, छाड़ सियाण सगली मना, साध संग पावै सच तना, हर पूंजी सांच करो व्योहार, इहां सुख दरगा जयकार, सर्ब निरंतर एको देख, कहो नानक जाके मस्तक लेख, एको जप एको सालाहे, एक सिमर एको मन आहे, एक सके गुण गाओ अनंत, मान तन जाप एक भगवंत, एको एक एक हर आप, पूरन पूर रहो प्रभ्याप, अनक विसार एक ते पहे एक आराद, प्राशत गए मन तन अंतर, एक प्रभ राता गुर प्रसाद, नानक एक जाता सलोक, फिरत फिरत प्रभ आया, परया तौ शरणाए, नानक की प्रभ बेनती, अपनी भगती लाए, अष्टपदी जाचक जन जाचे प्रभदान, कर कृपा देवो हर नाम, साध जना की मांगो तूर, पार ब्रह्म मेरे सरदा पूर, सदा सदा प्रभ के गुण गावो, सास सास प्रभ तुम्हें ते आवो, चरण कमल सिउ लागे प्रीत, भगत करो प्रभ की नित नीत, एक ओट एको आधार, नानक मांगै नाम प्रभ सार, प्रभ की दृष्ट महा सुख होए, हर रस पावै बिरला कोए, जिन चाखिया से जान त्रिपताने, पूर्ण पुरख नहीं डोलाने, सुपार परे प्रेम रस रंग, उपजै चाउ साध कै संग, परे सरन आन सब त्याग, अंतर प्रगास आन दिन लिव लाग, बड़भागी जपया प्रभ सोए, नानक नामरते सुख होए, सेवक की मनसा पूरी पही, सतगुरु ते निर्मल मत लई, जन कौ प्रभ होयो दयाल, सेवक कीनो सदा निहाल, बंधन काट मुक्त जन पाया, जन्म मरण दुख भ्रम गया, ऐश पुनी सरदा सब पूरी, रव रहया सतसंग हजूरी, जिसका सातन लिया मिलाए, नानक भगती नाम समाए,
ਸੋ ਕਿਉਂ ਬਿਸਰੈ ਜੇ ਘਾਲ ਨਾ ਪਾਨੈ, ਸੋ ਕਿਉਂ ਬਿਸਰੈ ਜੇ ਕੀਆ ਜਾਨੈ, ਸੋ ਕਿਉਂ ਬਿਸਰੈ ਜਿਹਨੂੰ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖੈ, ਗੁਰਪ੍ਰਸਾਦ ਕੋ ਬਿਰਲਾ ਲਖੈ, ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ, ਜਨਮ ਜਨਮ ਕਾ ਟੂਟਾ ਗਾਂਢੈ, ਗੁਰਪੂਰੈ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਤਿਹਾਇਆ, ਸਾਜਨ ਸੰਤ ਕਰਹੋ ਇਹੋ ਕਾਮ, ਆਨ ਤਿਆਗ ਜਪ ਹੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵ ਹੋ, ਆਪ ਜਪ ਹੋ ਅਵਰਹ ਨਾਮ ਜਪਾਵ ਹੋ, ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸ਼ਾਰ, ਸਰਬ ਕਲਿਆਣ ਸੁਖ ਨਿਦ ਨਾਮ, ਬੂਢਤ ਜਾਤ ਪਾਏ ਬਿਸਰਾਮ, ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪ ਹੋ ਗੁਣ ਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਉ, ਮਨ ਤਨ ਅੰਤਰ ਇਹੀ ਸੁਆਉ, ਨੇਤਰੋਂ ਪੇਖ ਦਰਸ ਸੁਖ ਹੋਏ, ਮਨ ਬਿਗਸੈ ਸਾਧ ਚਰਨ ਧੋਏ, ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ, ਏਕ ਬਸਤ ਦੀਜੈ ਕਰ ਮਾਇਆ, ਗੁਰਪ੍ਰਸਾਦ ਨਾਮ ਜਪ ਲਾਇਆ, ਤਾਕੀ ਉਪਮਾ ਕਹੀ ਨ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸੰਦ ਦੀਨ ਦਇਆਲ, ਭਗਤ ਵਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦਿ ਪੁਰਖ ਕਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀਤ, ਹਮ ਨਿਰਗੁਨਿਆਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਬਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ,

भगत जना कै मन बिसराम। वाहिगुरु जी का खालसा, वाहिगुरु जी की फतेह।

ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਵਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ

ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨ ਚੱਲੈ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਥ ਰਾਹ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਤੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਖਸੈ ਵੇ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਏ

ਦਰਬਾਰ ਮੂਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸੁਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੁਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰਨ ਆਇਆ ਵਈ ਤਾਂ ਬਾਤ ਨਾ ਪੁੱਛੈ ਕੇ ਕੀਤਾ ਅੰਦਰ ਕੀਟਕਾਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਉ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖਸਾ ਲਾਹਨ ਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸ਼ਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ

ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸੁਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਂ

ਅਹੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤਿਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣ ਗਾਹਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿ ਫਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸਖੇਹੇ, ਭੂਤ ਪਲੀਤੀ ਕੱਪੜ ਹੋਏ, ਦੇਸਾ ਬੂਣ ਲਈਐ ਉਹ ਧੋਏ।

ਆਪੇ ਹੀ ਖਾਹੋ। ਨਾਨਕ ਹੁਕਮੀ ਆਵਹ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਬਰਮਾਓ, ਸਤ ਸੁਹਾਣ ਸੁਦਾ ਮਨ ਚਾਓ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁਤੀ ਮਾਹੁ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ।

ਤੇ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੁ ਨ ਵਿਸਰਹਿ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੀ ਤਾ ਕੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਵੇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੀ ਮੰਗੈ ਜੋ ਦ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟਹਿ ਵੇਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆ ਦੁਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੈ ਜਿਤਿਆਂ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਭੇ ਕੇਈ ਕੇ ਜਿਸਨੂੰ ਬਖਸੇ ਸਿਫਸਾ ਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਈ ਅਮੁੱਲਾ ਸੁਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜ੍ਹੇ ਕਰਹਿ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਹੈ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਇੱਥੇ ਕੀਤੇ ਹੋਰ ਕਰੇ ਤਾਕ ਨ ਸਕੈ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜੋ ਤਾਂ ਲਿਖੀਐ ਸਿਰ ਗਾਵਾ ਰਾਂਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦਨਿਕ ਸੰਖਾ ਕਿਤੇ ਭਾਵਨਹਾਰੇ ਕਿਤੇ ਰਾਗ ਭਰੀ ਸਿਉ ਕਹੀ।

ਭਾਵ ਹੈ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ, ਗਾਵੈ ਇੰਦੇ ਦਾ ਸੁਨ ਬੈਠੇ ਦੇਵ ਤੇ ਆਦਰ ਨਾਲੇ, ਗਾਵੈ ਸਿੱਧ ਸਮਾਧੀ ਅੰਤਰ ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ, ਗਾਵਣ ਪੰਡਿਤ ਪੜਨ ਰਖੀ ਸਰ ਜੁਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸਿੱਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਰ ਸਭ ਸੁਆਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਕਰਤਾ ਤੇਰਾ ਸਭ ਕਿਛੈ, ਜਿਸ ਦੇ ਸੋ ਪਾਵੇ, ਸਦਾ ਸਿਓ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਨ ਸੁਖ ਮਨਿਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾਓ, ਜਿਸ ਦੀਆਂ ਆਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚਬ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤਾਰੀਆ, ਪੰਚ ਤੁਰਤ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਜਿਨ ਕੋ, ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਸੱਚ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੂ, ਕਿਆ ਕਰੇ ਵਿਚਾਰੀਆ। ਤਦ ਬਾਦ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀ ਆਏ, ਸੁਣੋ ਹੋਰ ਤਾਉ ਨਾਹੀ, ਸ਼ਬਦ ਲਾਗ ਸੁਵਾਰੀ ਆ। ਕਹਿ ਨਾਨਕ ਲਿਵੈ ਬਾਜੂ, ਕਿਆ ਕਰੇ ਵਿਚਾਰੀ ਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਗਿਲਵੇ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੂਹ ਤੁੱਟਾ, ਤਿਨ ਕਾ ਸਭ ਸੱਚਾ ਸੁਆਰਿਆ। ਕਹਿ ਨਾਨਕ ਉਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਬਾਬਾ ਜਿਸ ਤੂੰ ਤੇ ਸੋਈ, ਜਿਨ ਪਾਵੈ ਪਾਵੈ ਤਾਂ ਸੋਚਣ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰੈ ਦਾਦੀ, ਸਿੱਖ ਨਾਮ ਲਾਗ ਸੁਆਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ। ਕਹਿ ਨਾਨਕ ਜਿਸ ਤੇ ਪਿਆਰੇ, ਸੋਈ ਜਨ ਪਾਵੇ। ਆਵ ਉਹ ਸੰਤ ਪਿਆਰੇ, ਹੋ ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨੇ ਤੂੰ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਟਗੋਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਉਕਟਮ ਤੂੰ ਜੇ ਦੇਖਦਾ ਚੱਲੈ ਨਾਹੀ, ਤੇਰੇ ਨਾਲੇ ਸਾਹ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਉਲੇ ਨਾ ਕੀਚੈ, ਜੇ ਤੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗੰਮ ਗੁਚਰਾ ਤਿਰੰਤ ਨਾ ਪਾਇਆ, ਅੰਤੂ ਨਾ ਪਾਇਆ ਕਿਨੈ ਤੇਰਾ। ਆਪਣਾ ਆਪ ਤੂੰ ਜਾਣਹੀ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤ ਪਾਇਆ। ਕਹਿ ਨਾਨਕ ਤੂੰ ਸਦਾ ਗਮ ਹੈ, ਤਿਰੰਤ ਨਾ ਪਾਇਆ, ਸੁਰ ਨਰ ਮੁਨ ਜਨਮ ਮ੍ਰਿਤ ਕੋਚਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਪਾਏ। ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਤੁੱਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾ ਕੇਰੀ, ਇੱਕ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਕੰਨਿਓ ਤਿੱਖੀ ਵਾਲੋ ਨਿਕੇਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾਹੀ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੀ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ, ਜਿਨ੍ਹਾਂ ਮਿਲਾਹੇ ਸੇ ਹਰ ਹਰ ਸਦਾ ਧਿਆਵੇ। ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਚੋਂ ਭਾਵੈ ਤਿਵੈ ਚਲਾਵੇ, ਇਹੋ ਸੋਇਲਾ ਸਭ ਸੁਹਾਵਾ, ਸਭਦੋ ਸੁਹਾਵਾ ਸਦਾ ਸੋਇਲਾ, ਸਤਿਗੁਰੂ ਸੁਣਾਇਆ। ਇਹੋ ਤਿਨ ਕਹਿ ਮਨ ਵਸਿਆ, ਜਿਨ ਧੁਰੋ ਲਿਖਿਆ ਆਇਆ, ਇੱਕ ਫਿਰੈ ਘਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ।
कह नानक शब्द सुहेला सतगुरु सुनाया। पवित हुए से जना जिनी हर त्याया, हर त्याया पवित हुए गुरमुख जिनी त्याया। पवित माता पिता कुटम सह सुख संग सुबाइया, कह दे पवित सुन दे पवित। से पवित जिनी मन वसाया, कह नानक से पवित जिनी गुरमुख हर हर त्याया। करमी सहजना उपजै बिन सहजै, सहसा न जाए न जाए सहसा कितै संजम रहे कर्म कुमाए। सहसा जियो मलिन है कि संजम धोता जाए, मन धो शब्द लागू हर सो रहो चित लाए। कह नानक गुरु प्रसादी सहज उपजै, ए सहसा इव जाए जियो मैले बारो निर्मल। बारो निर्मल जी होता मैले, तिनी जन्म जुए हारिया। ए तिसना वड्डा रोग लगा मरन मनो विसारिया। वेता मैं नाम उत्तम सो सुनह नाही, फिर है ज्यों बेता लिया। कह नानक जिन सत अजिया कूड़े लागे, तिन जन्म जुए हारिया। जी हो निर्मल बारो निर्मल, बारो ता निर्मल जी हो निर्मल। सतगुर ते करनी कमाणी, कूड़ की सोय पहुंचे नाही मन सा ससमाणी। जन्म रतन जिनी खटिया भले सेवन जारे, कह नानक जिन मन निर्मल सदा रह। गुर नाले जे कुछ गुरु से ती सन्मुख हुए, हुआ ता सन्मुख से कोई जी हो रह। गुरु नाले गुरु के चरण हृदय दिया, अंतरात्म समाले। आप चढ़ सदा रह पर न गुरु बिन अवर न जाने कोई। कह नानक सुनो संतोषो सिख सन्मुख होए। जे को गुरु देवे मुख होवे, बिन सतगुर मुक्त न पावे। पावे मुक्त न होर थे कोई, पुछे भवे किया जाए। नेक जूनी भरम आवे, बिन सतगुर मुक्त न पाए। फिर मुक्त पाए लाग चरणी, सतगुरु सब सनाए। कह नानक विचार देखो, बिन सतगुर मुक्त न पाए। आवो सिख सतगुरु के प्यारे हो, गावो सच्ची बाणी। बाणी ता गावो गुरु केरी, बाणी अशर बाणी। जिनको नदर कर्म होवे, हृदय तिना समाणी। पीवो अमर सदा रहो, अरंग जप्यो सारंग पाणी। कह नानक सदा गावे सच्ची बाणी। सतगुरु बिना होर कच्ची है बाणी, बाणी ता कच्ची सतगुरु बाजो होर कच्ची बाणी। कह दे कच्चे सुन दे कच्चे, कच्ची आख कहानी। हर हर नित करै रसना, कया कछु न जानी। जि जिन कह लिया माया, बोलन पैरवाणी। कह नान सतगुरु बाजूर कच्ची बाणी। गुरु का शब्द रतन है, हीरे जित जड़ाओ। शब्द रतन जित मन लागा, यो हुआ समाओ। सब सेती मन मिलया सच्चा लाया, भाऊ आपे हीरा रतन आपे जिसन दे बुझाए। कह नान शब्द रतन है, हीरा जित जड़ाओ। शिव सख्त आप उपाय, कह करता आपे हुक्म रताए। हुक्मरताया वेख्या गुरमुख किसै बुझाए, तोड़े बंधन हुआ मुख शब्द मन वसाए। गुरमुख जिसनु आप करे सो हुआ, कसो लिवलाए। कह नानक आप करता आपे हुक्म बुझाए। सिमर शास्त्र पुन पाप विचार दे, तत्तै सार न जानी। तत्तै सार न जानी गुरु बाजो, तत्तै सार न जानी। ते गुणी संसार भ्रम सुता सुत्या रहन विहानी। गुर कृपा ते से जन जागे, जिना हर मन वसिया बुलै अमृत बाणी। कह नानक सो तत् पाए, जिसनु अन दिन हर लिवला कह जागत रहन विहानी। माता की उदर में प्रतपाल करे, सो क्यों मनो विसारी है, मनो क्यों विसारी है। एवड़ दाता यगन में आहार पहुंचावे, उसनु क्यों पोए न सकी। जिसनु अपनी लिवलावे, अपनी लिवा पे लाए, गुरमुख सदा संभाली है। कह नानक एवड़ दाता, सो क्यों मनो विसारी है। जैसी अगन उदर में, तैसी बाहर माया। माया अगण सब इको जे ही, करता खेल रचाया। जा तिस भाणा ता जमिया, परिवार भला पाया। लिव छुटकी लगी तृष्णा, माया मर वरताया। ए माया जितर विसरै, मोह पजै भाउ दूजा लाया। कह नानक गुर प्रसादी, जिना लिव लागी तिन विचे माया पाया। राप मुल कै मुल न पाया जाए, मुल न पाया जाए। किसै विटहु रहे लोक विल लाए। ऐसा सतगुर जी मिलै ते सुनाओ, सिर सोपिया बिचो आप जाय। जिसता जियो तुझ मिल रह, रोसै मन आए। हरा पमुल कै भाग जिन्ना के नानका, जिन हर पल लै पाए। हर रास मेरी मन बन जारा, हर रास मेरी मन बन जारा। सतगुर ते रास जानी, हर हर नित जपे हो जी हो। लाह खटे हो दिहाड़ी, एहो धन तिना मिलया जिन हरिया पे भाणा। कह नानक रास मेरी मन हुआ बन जारा। ये रसना तुअन रस राच रही, तेरी प्यास न जाए। प्यास न जाए होरत कितै, जिचर हर रस पल्लै न पाए। हर रस पाए पल्लै पीए, हर रस बोड़ न तृष्णा लागे आए। इहो हर रस करमी पाईए, सतगुर मिलै जिसे आए। कह नानक होर अन रस अविसरे, जा हर वसै मन आए। ये शरीरा मेरिया, हर तुम मैं जोत रखी। ता तू जग में आया, हर जोत रखी तुद विच। ता तू जग में आया, हर आपे माता आपे पिता। जिन जो पाए जग तिखाया, गुरु प्रसादी बुझिया। तन चलत हुआ चलत नदरी आया। कह नानक सिर का मूल रचिया,
ਜੋ ਤੇਰਾ ਕੀਤਾ ਤੂੰ ਜਗ ਮਹਿ ਆਇਆ, ਮਨ ਚਾਉ ਭਇਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ, ਹਰ ਗਾਓ ਮੰਗਲ ਨਿ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰੂ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ ਅਨਹਤ ਬਾਣੀ, ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ,

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਵ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਤੇ ਰੱਖ ਕੇ ਆਪ ਦਾ ਧਾਰ ਪਿਤਾ ਮਹਾਰਾਜ ਗਰੀਬ ਨਿਵਾਸ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾ ਨੀ ਉੱਟਿਆਂ ਦੀ ਉੱਟ ਗੁਰੂ ਗਰੀਬ ਨਿਵਾਜ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਚਵਰ ਛਤਰ ਤਖ਼ਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਨੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖ਼ਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸੰਗਤਾਂ ਨੂੰ ਦਰਸ਼ਨ ਦੇ ਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਕੇ ਪਾਵਨ ਪਵਿੱਤਰ ਸੁੰਦਰ ਦਰਬਾਰ ਸਜੇ ਅੰਮ੍ਰਿਤ ਵੇਲੇ ਸਜੇ ਦਰਬਾਰ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇਮ ਬਾਣੀਆਂ ਦੇ ਪਾਠ ਹੋਏ ਆਪ ਜੀ ਕੀ ਆਗਾਧ ਬੋਧ ਬਾਣੀ ਪੜ੍ਹਦੇ ਆਪ ਜੀ ਕੇ ਦੱਸ ਰਿਹਾ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈ ਆਪ ਜੀ ਨੇ ਮੁਆਫ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਆਪ ਜੀ ਨੇ ਪ੍ਰਦਾਨ ਕਰਨੀ ਗਰੀਬ ਨਿਵਾਜ ਰਹਿਮਤ ਕਰਨੀ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀ ਰਹਿਮਤ ਕਰਨੀ ਸਮੂਹ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰ ਲੈਣੀ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਦੇ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਦੇਸ਼ ਪ੍ਰਦੇਸ਼ ਰੱਖਿਆ ਕਰਨੀ ਸਤਿਗੁਰੂ ਜੀਓ। ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ ਸਦਾ ਸਮੂਹ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਰਹਿਮਤਾਂ ਕਰਨੀਆਂ ਆਪਣੇ ਟੈਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੁੰਭ ਹੰਕਾਰ ਤੋਂ ਬਚਾਉਣਾ ਸ਼ਰਧਾ ਭਾਵਨਾ ਦੇ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀ ਰਹਿਮਤ ਕਰਨੀ ਆਪ ਜੀ ਕੇ ਹਜ਼ੂਰ ਸੇਵਕ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਆਪਣੀ ਬੱਚੀ ਅਭਿਨੂਰ ਕੌਰ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਗਰੀਬ ਨਿਵਾਜ ਆਪ ਜੀ ਕੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਰਹਿਮਤ ਕਰਨੀ ਬੱਚੀ ਅਭਿਨੂਰ ਕੌਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਲੰਮੀ ਆਰਬਲਾ ਬਖਸ਼ਿਸ਼ ਕਰਕੇ ਨਿਵਾਜਣਾ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਕਾਲਜ ਦੀ ਪੜ੍ਹਾਈ ਪ੍ਰਾਰੰਭ ਹੋ ਰਹੀ ਆਪ ਜੀ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਉੱਚੀ ਵਿਦਿਆ ਪ੍ਰਦਾਨ ਕਰਵਾਉਣੀ ਰਹਿਮਤਾਂ ਕਰਨੀਆਂ ਆਪਣੀ ਸੰਗਤ ਬਖਸ਼ਿਸ਼ ਕਰਨੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਕੇ ਨਿਵਾਜਣਾ ਸੇਵਕ ਪਰਿਵਾਰ ਵੱਲੋਂ ਬੇਅੰਤ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ ਹਨ ਗਰੀਬ ਨਿਵਾਜ ਕਿਰਤ ਕਮਾਈਆਂ ਵਿੱਚ ਆਪ ਜੀ ਨੇ ਬਰਕਤਾਂ ਪਾਉਣੀਆਂ ਰਹਿਮਤਾਂ ਕਰਨੀਆਂ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁੱਖ ਭਾਣੇ ਅੰਦਰ ਬਤੀਤ ਹੋਈ ਹੈ ਦਿਨ ਚੜਿਆ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ ਗਰੀਬ ਨਿਵਾਜ ਦੀਵਾਨਾਂ ਦੀ ਸੰਪੂਰਨ ਤਨ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ
ਕਰੋ ਕਿਰਪਾ, ਪਾਵਨ ਪਵਿੱਤਰ ਹੁਕਮ ਬਖਸ਼ੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ।

ਸ਼ੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪੇਈੜੈ ਘਰ ਪਹੁਣੀ ਬਲਰਾਮ ਜੀਓ ਮੈਲੀ ਅਵਗੁਣ ਚਿੱਤ ਬਿਨ ਗੁਰ ਗੁਣ ਨ ਸਮਾਵਣੀ ਬਲਰਾਮ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਗੁਰੂ ਕਿਰਪਾ ਸਦਕਾ ਸਤ ਸੰਗਤ ਵਿੱਚ ਜੁੜ ਬੈਠੇ ਹੋ ਅੰਮ੍ਰਿਤ ਵੇਲੇ ਪਾਵਨ ਬਾਣੀਆਂ ਦੇ ਪਾਠ ਆਪ ਜੀ ਨੇ ਸਰਵਨ ਕੀਤੇ ਉਪਰੰਤ ਅਰਦਾਸ ਵਿੱਚ ਸ਼ਾਮਿਲ ਹੋਏ ਹੋ ਸਤਿਗੁਰੂ ਦਤਾਰ ਪਿਤਾ ਜੀ ਨੇ ਜੋ ਪਾਵਨ ਹੁਕਮ ਅੱਜ ਬਖਸ਼ਿਸ਼ ਕੀਤਾ ਹੈ ਆਪ ਜੀ ਨੇ ਸਰਵਨ ਕੀਤਾ ਹੈ ਸੂਹੀ ਰਾਗ ਵਿੱਚ ਛੰਤ ਰੂਪ ਇਹ ਸ਼ਬਦ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਗਿਆ ਹੈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਇਹ ਰਹਿਮਤੀ ਕੀਤੀ ਹੈ ਕਿ ਇਹ ਜੀਵ ਆਤਮਾ ਜੋ ਇੱਥੇ ਪੇਕੇ ਘਰ ਵਿੱਚ ਬੈਠੀ ਹੋਈ ਹੈ ਅਕਾਲ ਪੁਰਖ ਵਾਹਿਗੁਰੂ ਸਹੁਰੇ ਘਰ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਰੂਪੀ ਕੰਤ ਦੇ ਪਾਸ ਜਾਣ ਦੇ ਲਈ ਇਹਦੇ ਕੋਲ ਗੁਣ ਹੋਣੇ ਚਾਹੀਦੇ ਹਨ ਇਹਦੇ ਕੋਲ ਵਾਹਿਗੁਰੂ ਦੀ ਬਖਸ਼ਿਸ਼ ਹੋਣੀ ਚਾਹੀਦੀ ਗੁਰੂ ਦਾ ਮਿਲਾਪ ਹੋਣਾ ਚਾਹੀਦਾ ਹੈ ਤਾਂ ਹੀ ਇਹ ਸਦੀਵ ਕਾਲ ਦੇ ਲਈ ਉਸ ਵਾਹਿਗੁਰੂ ਦੀ ਕਿਰਪਾ ਦੀ ਪਾਤਰ ਬਣ ਸਕਦੀ ਹੈ ਸੋ ਭਾਵ ਹੈ ਕਿ ਜੀਵ ਦਾ ਪ੍ਰਾਣੀ ਦਾ ਇੱਥੇ ਸਦਾ ਬਸੇਰਾ ਨਹੀਂ ਇਸਨੇ ਨਿੱਜ ਘਰ ਵਿੱਚ ਇੱਕ ਦਿਨ ਜਾਣਾ ਹੈ ਉਹਦੇ ਲਈ ਗੁਣਾਂ ਦੀ ਸੰਗਤ ਦੀ ਕੀਰਤੀ ਦੀ ਅਤ ਲਾਜ਼ਮੀ ਲੋੜ ਹੈ ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ ਜੀ ਸਮੂਹ ਸੰਗਤ ਦਾ ਧੰਨਵਾਦ ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਿਸਮਾਦ ਨੇੜਾ ਵਿਸਮਾਦ ਵਿਸਮਾਦ ਦੇਖੇ ਹਾਜ਼ਰਾ ਹਜੂ ਵੇਖ ਵਿਡਾਣ ਰਹਿਆ ਵਿਸਮਾ ਨਾਨਕ ਬੁੱਧਨ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ

ਗੁਰ ਬਿਨ ਸੂਤਾ। ਅਗੋਂ ਪਿਤਾਣ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖੰਦ ਪਤ ਗੁਆਈ ਬਿਨ ਨਾਵੇ।

ਜਿਹਾ ਘਾਲੇ ਘਾਲਣਾ ਤੇਵੇ ਹੋਣਾ ਪਚਾਰੀਐ ਐਸੀ ਕਲਾ ਨਾ ਖੇਡੀਐ ਜਿੱਥੇ ਸਰਗੈ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਐ ਮੋ ਚਲੇ ਸੁਗ ਮਾਰੀਐ ਮੋ ਚਲੇ ਸੁਗ।

ਜੇ ਮੋਹਾ ਕਾ ਕਰਮ ਹੋਏ ਕਰਮੇ ਪਿਤਰੀ ਦੇ ਅੱਗੇ ਵਸਿਆਣੀ ਪਿਤਰੀ ਚੋਰ ਕਰੇ ਵਡਿਆ ਹੱਦ ਲਾਲ ਕੇ ਮੁਸ਼ਕੀ ਹੋ ਕਰੇ ਨਾਨਕ ਜੈ ਸੋ ਮਿਲੇ।

ਤੂੰ ਪਿਟਿਓ ਜਾ ਸੁੱਚਾ ਹੋਏ ਕਦੇ ਵੇ ਲਗਾ ਪੰਸ ਲੋਕ ਕਹਿ ਜਾ ਸਕਿਆ।

ਘੋੜਿਆ ਪੇ ਕਣਕ ਕਾਲਾ ਪਈ ਤੇ ਧਾਰੀਏ ਦੇਖਿਆ ਕਿਤਾ ਆਪਣਾ ਤਰ ਕੱਚੀ ਪੱਕੀ ਸਾਰੀ ਹੈ ਜੋ ਹੈ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿ ਸਾਹਿਬ ਨੂੰ ਵਿਸਾਰੀ ਹੈ ਆਪਣੀ ਆਪਣਾ ਆਪੇ ਕਾਜ ਸਵਾਰੀ ਹੈ ਆਪੇ।

ਜਿੱਤ ਕੀਤਾ ਪਾਈ ਆਪਣਾ ਸਕਾਲ ਬੁਰੀ ਤੋਂ ਘਾਲੀਏ, ਜਿੱਤ ਕੀਤਾ ਪਾਈ ਆਪਣਾ ਸਕਾਲ ਬੁਰੀ ਤੋਂ ਘਾਲੀਏ, ਮੰਦਾ ਮੂਲਾ ਕੀ ਚੀਜ਼ ਲੰਮੀ ਨਦ ਨਿਹਾਲੀਏ, ਜੋ ਸਾਹਿਬ ਨਾਲ ਹਾਰੀਏ ਤੇ ਵੇਹ ਪਾਸਾ ਢਾਲੀਏ, ਪਿਛਲਾ ਹੀ ਉੱਪਰ ਘਾਲੀਏ।

ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀਓ, ਆਓ ਹੁਣ ਅੱਜ ਦੇ ਮੁੱਖ ਵਾਕ ਦੇ ਵਿਚਾਰ ਸਤਿਕਾਰਯੋਗ ਗਿਆਨੀ ਪਰਮਜੀਤ ਸਿੰਘ ਜੋਰਾਂ ਪਾਸੋਂ ਸਰਵਣ ਕਰੀਏ ਜੀ। ਦੱਸ ਰਿਹਾ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਦੋ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪਹੀ ਸੱਚ ਨਾਨਕ ਹੋਸੀ ਪਹੀ ਸੱਚ ਤੇਰੇ ਕਵਣ ਕਵਣ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੂੰ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉ ਭਾਵੈ ਤਿਉ ਰੱਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰ ਜੋਬਨ ਮੈਂ ਮਤ ਪੇਈ ਅੜੈ ਕਰ ਪਾਹੁਣੀ ਬਲਰਾਮ ਜੀਓ ਮੈਲੀ ਅਵਗੁਣ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਪਰ ਜੋਬਨ ਮੈਂ ਮਤ ਪੇਈ ਅੜੈ ਕਰ ਪਾਹੁਣੀ ਬਲਰਾਮ ਜੀਓ ਮੈਲੀ ਅਵਗੁਣ ਚਿਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ ਗੁਣਸਾਰ ਨ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਵਾਇਆ ਵਰ ਘਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਾ ਸਹਜ ਨ ਪਾਇਆ ਸਤਿਗੁਰ ਪੂਛ ਨ ਮਾਰਗ ਚਾਲੀ ਸੁੱਤੀ ਰਹਿਣ ਵਿਹਾਣੀ ਨਾਨਕ ਬਾਲ ਤਣ ਰਹਿ ਡੇਪਾ ਬਿਨ ਪਿਰ ਧਨ ਘੁੰਮ ਲਾਣੀ ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਓ ਰਵ ਰਹਿਆ ਜੁਗ ਚਾਰ ਤ੍ਰੇ ਭਵਨ ਬਾਣੀ ਜਿਸ ਕੀ ਬਲਰਾਮ ਜੀਓ ਤ੍ਰੇ ਭਵਨ ਕੰਤਰਾਵਲ ਸੁਹਾਗਣ ਅਵਗੁਣ ਬੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਰਪੂਰੇ ਹਰ ਕੀ ਨਾਰਸ ਸਰਬ ਸੁਹਾਗਣ ਰਾਂਡ ਨ ਮੈਲੈ ਵਿਸੇ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗੁਣਾਏ ਹਮ ਭੀ ਵੰਝਾ ਸਹੁਰਾਏ ਬਲਰਾਮ ਜੀਓ ਸਾਹਾ ਹੁਕਮ ਰਜਾਏ ਸੋ ਨ ਟਲਾਏ ਜੋ ਪ੍ਰਭ ਕਰਾਏ ਬਲਰਾਮ ਜੀਓ ਕਿਰਤ ਪਾਇਆ ਕਰਤੈ ਕਰ ਪਾਇਆ ਮੇਟ ਨ ਸਕੈ ਕੋਈ
ਜਾਂ ਜੀ ਨਾਉ ਨਰ ਹੈ ਨਿਹ ਕੇਵਲ ਰਵ ਰਹਿਆ ਤਿਹ ਲੋਈ ਮਾਏ ਨਿਰਾਸੀ ਰੋਏ ਵਿਸ਼ੁਨੀ ਬਾਲੀ ਬਾਲਾ ਹੇਤੇ ਨਾਨਕ ਸਾਤ ਸ਼ਬਦ ਸੁਖ ਮਹਲੀ ਗੁਰ ਚਰਨੀ ਪ੍ਰਵਚਿਤੇ ਬਾਬੁਲ ਦਿੱਤੜੀ ਦੂਰ ਨਾ ਆਵੈ ਘਰ ਪਈਐ ਬਲਰਾਮ ਜੀਓ ਰਹਸੀ ਵੇਖ ਦੂਰ ਪਿਰ ਰਾਵੀ ਘਰ ਸੋਈਐ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰਧਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸਚ ਪੱਲੈ ਸਚ ਬੋਲੈ ਪਿਰ ਭਾਏ ਨਾਨਕ ਵਿਛੜ ਨਾ ਦੁਖ ਪਾਏ ਗੁਰਮਤ ਅੰਕ ਸਮਾਏ ਸਤ ਸੰਤੋਖ ਸਦਾ ਸਚ ਪੱਲੈ ਸਚ ਬੋਲੈ ਪਿਰ ਭਾਏ ਨਾਨਕ ਵਿਛੜ ਨਾ ਦੁਖ ਪਾਏ ਗੁਰਮਤ ਅੰਕ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਹੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜੇ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਭਾ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਉਹਨਾਂ ਦੀ ਰਚਨਾ ਤੋਂ ਆਸਾ ਕੀ ਵਾਰ ਦੇ ਸੰਪੂਰਨ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਹੈ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੂਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 763 ਅਤੇ 64 ਅੰਗ ਦੇ ਸ਼ਬਦ ਸਭਾਏ ਮਾਂ ਚਾਰ ਪਦਿਆਂ ਵਾਲਾ ਲੰਬੇਰਾ ਸ਼ਬਦ ਹੈ। ਆਓ ਗੁਰਮੁਖੋ ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਗੁਰੂ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰੂ ਸ਼ਬਦ ਦੀ ਆਰੰਭਤਾ ਇੱਥੋਂ ਕਰ ਰਹੇ ਨੇ ਰਾਗ ਸੂਹੀ ਸ਼ੰਤ ਮਹੱਲਾ ਪਹਿਲਾਂ ਸੂਹੀ ਰਾਗ ਹੈ ਸ਼ੰਤਾਂ ਦੇ ਵਿੱਚ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਘਰ ਪਹਿਲਾਂ ਪਹਿਲੇ ਘਰ ਦੇ ਵਿੱਚ ਅਤੇ ਸੂਹੀ ਰਾਗ ਦੇ ਵਿੱਚ ਇਸ ਸ਼ਬਦ ਨੂੰ ਗਾਇਣ ਦੀ ਹਦਾਇਤ ਹੈ।
ਛੋਟਾ ਮੂਲ ਮੰਤਰ ਦਰਜ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ, ਸਾਰਿਆਂ ਦੇ ਵਿੱਚ ਰਮਿਆ ਹੋਇਆ। ਸਤਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਰਮੇ ਪਰਮਾਤਮਾ ਦੇ ਚਰਨਾਂ ਤੱਕ ਪਹੁੰਚ ਸਕਦੇ। ਪਹਿਲੀ ਪੰਕਤੀ, ਭਰ ਜੋਬਨ ਮੈਂ ਮਤ ਪੀੜੈ ਘਰ ਪਹੁਣੀ ਬਲਰਾਮ ਜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਜੀਵ ਰੂਪੀ ਇਸਤਰੀ ਦੀ ਹਾਲਤ ਬਿਆਨ ਕਰਕੇ ਦੱਸਦੇ ਪਏ ਨੇ। ਭਰ ਜੋਬਨ, ਜਿਸ ਵੇਲੇ ਜੀਵ ਰੂਪੀ ਸਾਡੇ ਸਾਰਿਆਂ ਤੇ, ਭਾਵੇਂ ਕੋਈ ਮੇਲ ਹੈ ਭਾਵੇਂ ਫੀਮੇਲ ਹੈ, ਸਾਰਿਆਂ ਤੇ ਇਹ ਮਹਾਰਾਜ ਜੀ ਨੇ ਬਚਨ ਟੁਕਾਏ। ਕਹਿਣ ਲੱਗੇ ਭਰ ਜੋਬਨ, ਜਦੋਂ ਭਰ ਜਵਾਨੀ ਦਾ ਸਮਾਂ ਸੀ, ਮੈਂ ਮਤ ਉਸ ਵੇਲੇ ਕਹਿੰਦੇ ਨੇ ਮੇਰੀ ਮਤ ਜਿਹੜੀ ਸੀ ਨਾ ਪੇਈੜਾ। ਕਹਿਣ ਲੱਗੇ ਪੇਈੜੇ ਦੇ ਅਰਥ ਹੁੰਦੇ ਨੇ ਪੇਕਾ ਘਰ, ਪੇਕੇ ਘਰ ਦੇ ਵਿੱਚ ਲੱਗੀ ਰਹੀ, ਮਾਇਆ ਦੇ ਵਿੱਚ ਗਲਤਾਨ ਹੋ ਗਈ ਮੇਰੀ ਮਤ। ਤੇ ਕਹਿਣ ਲੱਗੇ ਵੀ ਮੈਨੂੰ ਪਤਾ ਹੀ ਨਾ ਲੱਗਾ ਵੀ ਮੈਂ ਤੇ ਆਪਣੇ ਪੇਕੇ ਘਰ ਵਿੱਚ ਬੈਠੀ ਹਾਂ। ਇੱਕ ਦਿਨ ਮੈਂ ਸਹੁਰੇ ਘਰ ਵਿੱਚ ਵੀ ਜਾਣਾ ਸੀ, ਉੱਥੋਂ ਦੀ ਜਾਣ ਵਾਸਤੇ ਮੈਂ ਤਿਆਰੀ ਨਹੀਂ ਕੀਤੀ, ਬਸ ਮੇਰੀ ਮਤ ਜਿਹੜੀ ਸੀ ਬਚਣ ਵਾਲੀ ਸੀ ਤੇ ਸੰਸਾਰ ਦੇ ਝਮੇਲਿਆਂ ਵਿੱਚ ਮਾਇਆ ਦੇ ਵਿੱਚ ਇਹ ਮੇਰੀ ਮਤ ਲੱਗੀ। ਇਸ ਲੋਕ ਨੂੰ ਪੇਕਾ ਘਰ ਆਖਿਆ, ਪਰਲੋਕ ਨੂੰ ਸਹੁਰਾ ਘਰ ਆਖਿਆ। ਜਿਵੇਂ ਇੱਕ ਬੱਚੀ ਸਦਾ ਪੇਕੇ ਘਰ ਵਿੱਚ ਬੈਠੀ ਨਹੀਂ ਰਹਿੰਦੀ, ਕੁਝ ਸਮਾਂ ਉਹਦਾ ਬਚਪਨ ਦਾ ਪੇਕੇ ਘਰ ਵਿੱਚ ਗੁਜ਼ਰਦਾ, ਜਵਾਨੀ ਦੀ ਦਹਿਲੀਜ਼ ਤੇ ਬੱਚੀ ਕਦਮ ਰੱਖਦੀ ਹੈ, ਉਸ ਵੇਲੇ ਫਿਰ ਮਾਤਾ ਪਿਤਾ ਆਪਣੀ ਬੱਚੀ ਵਾਸਤੇ ਵਰ ਲੱਭਣਾ ਸ਼ੁਰੂ ਕਰ ਦਿੰਦੇ, ਕਿਉਂਕਿ ਉਹਨੂੰ ਪਤਾ ਵੀ ਸਮਾਂ ਆ ਗਿਆ 18-20 ਸਾਲ 22 ਸਾਲ। ਕਿਉਂਕਿ ਪਹਿਲਾਂ ਸਮਿਆਂ ਦੇ ਵਿੱਚ ਬਹੁਤ ਛੋਟੀ ਉਮਰ ਦੇ ਵਿੱਚ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਸੀ, ਪਰ ਹੁਣ ਸਮਾਂ ਤਬਦੀਲ ਹੋ ਗਿਆ, ਪੜ੍ਹਾਈ ਦਾ ਸਮਾਂ ਆ ਗਿਆ, ਬੱਚੇ ਬੱਚਿਆਂ ਆਪਣੇ ਇੰਝ ਕਹਿ ਲਈਏ ਵੀ ਪੜ੍ਹਾਈ ਨੂੰ ਕੰਪਲੀਟ ਕਰਨ ਤੋਂ ਬਾਅਦ, ਬਹੁਤ ਚੰਗੀ ਗੱਲ, ਕੰਪਲੀਟ ਹੋ ਗਈ, ਸੋਹਣੀ ਜੋਬ ਮਿਲ ਗਈ, ਉਸ ਤੋਂ ਬਾਅਦ ਰਿਸ਼ਤਿਆਂ ਦੀ ਗੱਲ ਹੁੰਦੀ, ਪਹਿਲਾਂ ਸਮਿਆਂ ਦੇ ਵਿੱਚ ਛੇਤੀ ਕਰ ਦਿੱਤਾ ਜਾਂਦਾ। ਖੈਰ, ਮਹਾਰਾਜ ਜੀ ਕਹਿੰਦੇ ਨੇ ਜਿਵੇਂ ਮਰਜ਼ੀ ਹੋਵੇ, ਭਾਵੇਂ ਬਚਪਨ ਦੇ ਵਿੱਚ ਹੋ, ਭਾਵੇਂ ਜਵਾਨੀ ਦੇ ਵਿੱਚ ਹੋ, ਭਾਵੇਂ ਉਮਰ ਦੇ ਵਧਣ ਦੇ ਨਾਲ, ਇੱਕ ਦਿਨ ਇਸ ਬੱਚੀ ਨੂੰ ਆਪਣਾ ਪੇਕਾ ਘਰ ਛੱਡ ਕੇ ਸਹੁਰੇ ਘਰ ਜਾਣਾ ਪੈਂਦਾ। ਇਨ ਬਿਨ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਅਸੀਂ ਜਿੰਨੇ ਵੀ ਜੀਵ ਜੰਤੂ ਆਏ, ਆਹ ਸਾਡਾ ਜਿਹੜਾ ਹੈ ਨਾ ਇਹ ਪੇਕਾ ਘਰ, ਇੱਥੇ ਅਸੀਂ ਸਦਾ ਨਹੀਂ ਬੈਠੇ ਰਹਿਣਾ। ਇੱਕ ਦਿਨ ਸਮਾਂ ਆਉਣਾ ਅਸੀਂ ਇਸ ਪੇਕੇ ਘਰ ਨੂੰ ਛੱਡ ਕੇ ਸਹੁਰੇ ਘਰ ਦੇ ਵਿੱਚ ਚਲੇ ਜਾਣਾ, ਕੋਈ ਵੀ ਇੱਥੇ ਬੈਠਾ ਨਹੀਂ ਰਹਿੰਦਾ। ਇਸ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਜੋ ਦਿਨ ਆਵਾ ਹੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਵਨ ਸਿਰ ਉਪਰ ਮਾਨਣਾ। ਖੈਰ, ਸ਼ਬਦ ਲੰਬੇਰਾ, ਮੈਂ ਇਹਨੂੰ ਥੋੜਾ ਜਿਹਾ ਸੰਕੋਚ ਕੇ ਦੇ ਅਖਰੀ ਅਰਥ ਕਰਾਂਗਾ। ਇਹਦਾ ਕੇਂਦਰੀ ਭਾਵ ਸ਼ਬਦ ਦਾ ਹੈ ਵੀ ਅਸੀਂ ਸੰਸਾਰ ਦੇ ਵਿੱਚ ਆਏ ਹਾਂ, ਇੱਕ ਪਰਮਾਤਮਾ ਤੱਕ ਪਹੁੰਚਣਾ ਸਾਡਾ ਮਕਸਦ ਸੀ, ਉਹਦੇ ਚਰਨਾਂ ਵਿੱਚ ਅਭੇਦ ਹੋਣਾ ਸਾਡਾ ਜ਼ਿੰਦਗੀ ਦਾ ਲਕਸ਼ ਸੀ, ਜਿਹੜਾ ਸਾਨੂੰ ਗੁਰੂ ਨੇ ਚੇਤੇ ਕਰਾਇਆ ਸੀ। ਪਰ ਅਸੀਂ ਮਾਇਆ ਦੇ ਨਸ਼ੇ ਦੇ ਵਿੱਚ, ਜਵਾਨੀ ਦੇ ਨਸ਼ੇ ਦੇ ਵਿੱਚ ਉਸ ਪਾਸੇ ਵਾਂਝੇ ਰਹਿ ਗਏ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਹੁ, ਜਦੋਂ ਵੀ ਸੰਗਰਾਂਦ ਦਾ ਦਿਹਾੜਾ ਹੁੰਦਾ, 12 ਮਾਹ ਦੇ ਤੁਸੀਂ ਦਰਸ਼ਨ ਕਰੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ 12 ਤੇ ਮਹੀਨਿਆਂ ਦਾ ਜ਼ਿਕਰ ਹੈ, ਪਰ ਉਸ ਤੋਂ ਪਹਿਲਾਂ ਇੱਕ ਪਦਾ ਲਿਖਿਆ ਅਤੇ ਅਖੀਰ ਵਿੱਚ ਇੱਕ ਪਦਾ, 14 ਪਦੇ ਆਉਂਦੇ। 12 ਮਾਹ ਦਾ ਜਿਹੜਾ ਪਹਿਲਾ ਪਦਾ ਹੈ ਨਾ, ਉਹਦੇ ਵਿੱਚ ਬੋਲ ਬੜੇ ਮਹਾਰਾਜ ਜੀ ਨੇ ਬਾ ਕਮਾਲ ਕਹੇ ਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹ ਰਾਮ, ਚਾਰ ਕੁੰਟ ਦਹ ਦਿਸ ਭਰਮੇ, ਥਕ ਆਏ ਪ੍ਰਭ ਕੀ ਸ਼ਾਮ, ਧੇਨ ਦੁੱਤੇ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀ, ਦਾਮ ਹਰ ਨਹਾ ਨਾ ਮਿਲੀਏ ਸਾਜਨੇ। ਨਹਾ ਕਹਿੰਦੇ ਨੇ ਪਤੀ ਨੂੰ, ਹਰ ਨਹਾ ਨਾ ਮਿਲੀਏ ਸਾਜਨੇ,
ਕੱਤ ਪਾਈਏ ਬਿਸਰਾਮ, ਉਹਦੇ ਤੋਂ ਬਿਨਾਂ ਟਿਕਾਣਾ ਹੈ ਕਿਤੇ? ਪਤੀ ਤੋਂ ਬਿਨਾਂ ਕੋਈ ਸਾਨੂੰ ਹੈ ਸਾਂਭਣ ਵਾਲਾ? ਨਹੀਂ। ਜਿੱਤ ਕਰ ਹਰ ਕੰਤ ਨ ਪ੍ਰਗਟੀ, ਭੱਠ ਨਗਰ ਸੇ ਗ੍ਰਾਮ। ਜਿਸ ਹਿਰਦੇ ਵਿੱਚ ਪਤੀ ਪਰਮਾਤਮਾ ਦਾ ਨਿਵਾਸ ਨਹੀਂ ਹੋਇਆ, ਉਹ ਹਿਰਦਾ ਤੇ ਇੱਕ ਬਲਦੀ ਹੋਈ ਪੱਠੀ ਦੀ ਨਿਆਈ, ਵਕਾਰਾਂ ਦਾ ਨ ਬੜ ਲਏ ਸੜ ਲਏ। ਵਾਹ, ਜ਼ਿੰਦਗੀ ਦਾ ਮਕਸਦ ਸੀ ਪਰਮਾਤਮਾ ਵਿੱਚ ਅਭੇਦ ਹੋਣਾ। ਪਰ ਮਹਾਰਾਜ ਕਹਿਣ ਲੱਗੇ, ਇਸ ਬੰਦੇ ਦੀ ਜੀਵ ਰੂਪੀ ਇਸਤਰੀ ਦੀ ਮੱਤ ਜਿਹੜੀ ਸੀ ਨਾ, ਉਹ ਵਕਾਰਾਂ ਵਿੱਚ, ਮਾਇਆ ਵਿੱਚ ਮਦਹੋਸ਼ ਤੇ ਜਵਾਨੀ ਦੇ ਨਸ਼ੇ ਵਿੱਚ ਮਦਹੋਸ਼ ਹੋ ਭੁੱਲ ਹੀ ਗਈ ਵੀ ਮੈਂ ਇੱਕ ਦਿਨ ਸਹੁਰੇ ਘਰ ਵੀ ਜਾਣਾ, ਪਰਮਾਤਮਾ ਤੱਕ ਪਹੁੰਚਣਾ। ਜਦੋਂ ਸਾਡੇ ਸਰੀਰ ਦੀ ਗੱਲ ਕੀਤੀ ਹੈ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੋਲ ਕਹਿੰਦੇ, ਸਾਡਾ ਇੱਕ ਇੱਕ ਇੰਦਰਾ ਜਿਹੜਾ ਹੈ ਨਾ, ਦਸ ਇੰਦਰਿਆਂ ਦਾ ਜ਼ਿਕਰ ਆਇਆ, ਪੰਜ ਗਿਆਨ ਇੰਦਰ, ਪੰਜ ਕਰਮ ਇੰਦਰ, ਜਿਹੜਾ ਸਾਡਾ ਇੱਕ ਇੱਕ ਇੰਦਰਾ ਹੈ ਨਾ, ਇਹ ਵੀ ਸੁੱਤਾ ਪਿਆ। ਸੁੱਤੇ ਪਏ ਬੰਦੇ ਦੀ ਜ਼ਿੰਦਗੀ ਲੰਘ ਜਾਂਦੀ, ਸੁੱਤਾ ਪਿਆ ਬੰਦਾ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋ ਸਕਦਾ। ਕਿਉਂਕਿ ਅੰਮ੍ਰਿਤ ਵੇਲੇ ਉੱਠਣਾ, ਜੇ ਸੰਸਾਰ ਦੀ ਗੱਲ ਵੀ ਕਰ ਲਈਏ ਨਾ ਆਪਾਂ, ਤੇ ਵੇਖੋ ਇੱਕ ਬੰਦਾ ਆਪਣਾ ਬਿਜ਼ਨਸ ਚਲਾ ਰਿਹਾ, ਉਹਨੇ ਸਟੋਰ ਖੋਲ੍ਹੇ ਨੇ, ਕੋਈ ਟਰੱਕ ਦਾ ਕੰਮ ਕਰ ਰਿਹਾ, ਕੋਈ ਜੋਬ ਕਰ ਰਿਹਾ, ਕੋਈ ਬਿਜ਼ਨਸ ਕਰ ਰਿਹਾ, ਤੇ ਜੇ ਬੰਦਾ ਲੰਮੀਆਂ ਤਾਣ ਕੇ ਸੁੱਤਾ ਰਹੇ, ਸਮੇਂ ਨਾਲ ਉੱਠੇ ਨਾ, ਨਾ ਜੋਬ ਤੇ ਦਫ਼ਤਰ ਵਿੱਚ ਜਾਏ, ਨਾ ਆਪਣੇ ਬਿਜ਼ਨਸ ਤੇ ਜਾਏ, ਤੇ ਕੀ ਉਹ ਕਾਮਯਾਬ ਹੋ ਜਾਏਗਾ? ਨਹੀਂ, ਸਭ ਕੁਝ ਉਜੜ ਜਾਏਗਾ, ਖਤਮ ਹੋ ਜਾਏਗਾ, ਤਬਾਹ ਹੋ ਜਾਏਗਾ। ਸੁੱਤੇ ਪਿਆਂ ਦਾ ਸਭ ਕੁਝ ਤਬਾਹ ਹੋ ਜਾਂਦਾ। ਮਹਾਰਾਜ ਕਹਿਣ ਲੱਗੇ, ਜੇ ਦੁਨੀਆਂ ਦੇ ਵਿੱਚ ਬੰਦਾ ਸੁੱਤਾ ਹੋਵੇ, ਉਹਦਾ ਕੰਮ ਕਾਜ ਸਭ ਕੁਝ ਤਬਾਹ ਹੋ ਜਾਂਦਾ ਹੈ, ਤੇ ਜਿਹੜਾ ਮਨ ਕਰਕੇ ਸੁੱਤਾ ਪਿਆ, ਉਹਦੀ ਧਾਰਮਿਕ ਦੁਨੀਆਂ ਵੱਲੋਂ ਸਭ ਕੁਝ ਤਬਾਹ ਹੋ ਜਾਂਦਾ। ਹੁਣ ਅੰਮ੍ਰਿਤ ਵੇਲਾ ਉੱਠ ਕੇ ਨਾਮ ਜਪਣ ਦਾ ਹੈ, ਤੇ ਜਿਹੜਾ ਬੰਦਾ ਲੰਮੀਆਂ ਤਾਣ ਕੇ ਸੁੱਤਾ, ਨੂੰ ਪਤਾ ਹੀ ਨਹੀਂ ਵੀ ਅੰਮ੍ਰਿਤ ਵੇਲੇ ਉੱਠ ਕੇ ਘੱਟੋ ਘੱਟ ਮੈਂ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਹੀ ਕਰ ਲਵਾਂ, ਕਿਉਂਕਿ ਸਾਡਾ ਇਹ ਮਰਿਆਦਾ ਹੈ ਨਾ, ਸਾਡਾ ਨੇਮ ਹੈ। ਮੁਸਲਮਾਨ ਪੰਜ ਵਕਤ ਦੇ ਨਮਾਜ਼ੀ ਨੇ, ਦਿਨ ਵਿੱਚ ਪੰਜ ਵਾਰੀ ਨਮਾਜ਼ ਪੜ੍ਹਦੇ ਨੇ। ਸਤਿਗੁਰਾਂ ਨੇ ਤੇ ਸਾਨੂੰ ਦੋ ਵਕਤ ਹੀ ਸੰਭਾਲਣ ਵਾਸਤੇ ਦਿੱਤੇ, ਅੰਮ੍ਰਿਤ ਵੇਲਾ ਤੇ ਸੰਧਿਆ ਵੇਲਾ। ਅੰਮ੍ਰਿਤ ਵੇਲੇ ਉੱਠ ਕੇ ਅਸੀਂ ਜੇ ਅੰਮ੍ਰਿਤਧਾਰੀ ਹਾਂ, ਅੰਮ੍ਰਿਤ ਛਕਿਆ ਤੇ ਪੰਜ ਬਾਣੀਆਂ ਦੇ ਨਿਤਨੇਮ ਕਰਨਾ, ਇਹਨੂੰ ਅਸੀਂ ਸੰਭਾਲਣਾ, ਸੁੱਤਿਆਂ ਨਹੀਂ ਆਪਣੀ ਗੁਜ਼ਾਰ ਦੇਣੀ। ਚਲੋ ਜੇ ਨਹੀਂ ਬੰਦਾ ਪੰਜ ਬਾਣੀਆਂ ਦੇ ਨਿਤਨੇਮ ਕਰ ਸਕਦਾ, ਇੰਨਾ ਬਿਜ਼ੀ, ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਹਰੇਕ ਗੁਰਸਿੱਖ ਦਾ ਫਰਜ਼ ਬਣਦਾ, ਇਸ ਜਪਜੀ ਸਾਹਿਬ ਦੇ ਪਾਠ ਨੇਮ ਬਣਾ ਲੈਣਾ। ਇੱਥੋਂ ਤੱਕ ਵੀ ਮਹਾਂਪੁਰਖ ਕਹਿੰਦੇ ਨੇ, ਬੰਦਿਆ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦੇ ਪਾਠ ਦੀ ਰੂਟੀਨ ਹੀ ਬਣਾ ਲੈ, 10-15 ਮਿੰਟ ਦਾ ਸਮਾਂ ਲਾ ਲੈ, ਇੰਨੀ ਰੂਟੀਨ ਬਣਾ ਲਈ, ਸੱਚ ਜਾਣੀ ਜਪਜੀ ਸਾਹਿਬ ਹੀ ਤੈਨੂੰ ਪੇਕੇ ਘਰ ਤੋਂ ਚੱਕ ਕੇ ਤੇ ਸਹੁਰੇ ਘਰ ਪਰਮਾਤਮਾ ਦੇ ਘਰ ਤੱਕ ਪਹੁੰਚਾ ਦੇ। ਪਰ ਜੇ ਅਸੀਂ ਸੁੱਤੇ ਸਾਰੀ ਉਮਰ ਨਗਾ ਲਈ, ਨਾ ਅੰਮ੍ਰਿਤ ਵੇਲਾ ਸਾਂਭਿਆ, ਨਾ ਸੰਧਿਆ ਵਕਤ ਦਾ ਸਮਾਂ ਸਾਂਭਿਆ, ਤੇ ਸੱਚ ਜਾਣੇ ਜੇ ਜੀਵਨ ਬਰਬਾਦ, 84 ਲੱਖ ਜੂਨਾ ਸਾਡੇ ਵਾਸਤੇ ਤਿਆਰ। ਸਾਡਾ ਇੱਕ ਇੱਕ ਇੰਦਰਾ ਜਿਹੜਾ ਹੈ ਨਾ, ਸੁੱਤਾ ਪਿਆ। ਮੈਂ ਬਚਨ ਸਾਂਝੇ ਕਰਦੇ, ਮਹਾਰਾਜ ਕਹਿੰਦੇ ਨੇ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਅੱਖਾਂ ਸਾਡੀਆਂ, ਨੈਣ ਕਹਿੰਦੇ ਨੇ ਅੱਖਾਂ ਨੂੰ, ਨੈਣ ਨਾ ਦੇਖੇ ਸਾਧ ਤੇ ਨੈਣ ਬਾਹਰ। ਇਹ ਜਿਹੜੇ ਨੈਣ ਨੇ ਨਾ ਅੱਖਾਂ, ਕਹਿਣ ਲੱਗੇ ਇਹ ਵੀ ਸੁੱਤੀਆਂ ਪਈਆਂ। ਕਿਵੇਂ ਸੁੱਤੀਆਂ ਪਈਆਂ ਨੇ? ਪਰਾਏ ਰੂਪ ਵਿੱਚ ਮਸਤ ਨੇ, ਪਰਾਏ ਤਨ ਨੂੰ ਵੇਖਣ ਵਿੱਚ ਮਸਤ ਨੇ। ਹਾਲਾਂਕਿ ਬੰਦਾ ਜਾਗ ਰਿਹਾ, ਆਪਾਂ ਗੁਰੂ ਘਰ ਵਿੱਚ ਬੈਠੇ ਹਾਂ, ਜਾਗੇ ਹਾਂ, ਪਰ ਸਾਡੀਆਂ ਅੱਖਾਂ ਜਿਹੜੀਆਂ ਨੇ, ਜੇ ਤੇ ਗੁਰੂ ਦੇ ਦਰਸ਼ਨ ਕਰ ਰਹੀਆਂ ਨੇ, ਚੰਗਾ ਵੇਖ ਰਹੀਆਂ ਨੇ ਤੇ ਜਾਗਦੀਆਂ ਨੇ। ਤੇ ਸੱਚ ਜਾਣਿਆ ਜੇ ਇਹਨਾਂ ਅੱਖਾਂ ਨਾਲ ਪਰਾਇਆ ਤਨ ਹੀ ਟਕਿਆ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ, ਅੱਖਾਂ ਵੀ ਸੁੱਤੀਆਂ ਪਈਆਂ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ। ਸਰਵਣ ਕਹਿੰਦੇ ਨੇ ਕੰਨ ਨੂੰ, ਕੰਨ ਦਿੱਤੇ ਸੀ ਬਾਣੀ ਸੁਣਨ ਵਾਸਤੇ, ਪਰਮਾਤਮਾ ਦਾ ਜਸ ਸੁਣਨ ਵਾਸਤੇ। ਤੇ ਜੇ ਇਹ ਪਰਮਾਤਮਾ ਦਾ ਜਸ ਨਹੀਂ ਸੁਣ ਰਹੇ, ਬਾਣੀ ਨਹੀਂ ਸੁਣ ਰਹੇ, ਲੋਕਾਂ ਦੀ ਨਿੰਦਿਆ ਹੀ ਸੁਣ ਰਹੇ ਨੇ, ਤੇ ਸਾਡੇ ਕੰਨ ਵੀ ਸੁੱਤੇ ਨੇ। ਤੀਸਰੀ ਗੱਲ ਕੀਤੀ ਸੀ ਮਹਾਰਾਜ ਜੀ ਨੇ ਜ਼ਬਾਨ ਦੀ, ਰਸਨਾ ਦੀ। ਕਹਿਣ ਲੱਗੇ ਜ਼ਬਾਨ ਦਿੱਤੀ ਸੀ ਵਾਹਿਗੁਰੂ ਵਾਹਿਗੁਰੂ ਜਪਣ ਵਾਸਤੇ, ਜ਼ਬਾਨ ਦਿੱਤੀ ਸੀ ਸਿਮਰਨ ਕਰਨ ਵਾਸਤੇ,
ਜ਼ਬਾਨ ਦਿੱਤੀ ਸੀ ਬਾਣੀ ਪੜ੍ਹਨ ਵਾਸਤੇ, ਪਰ ਕਹਿਣ ਲੱਗੇ ਇਸੇ ਇਸ ਜ਼ਬਾਨ ਦੇ ਨਾਲ ਬੰਦੇ ਨੇ ਜਿਉਂ ਨਿੰਦਿਆ ਦਾ ਕੰਮ ਸ਼ੁਰੂ ਕੀਤਾ, ਕਦੀ ਕਿਸੇ ਦੀ ਨਿੰਦਿਆ, ਕਦੀ ਕਿਸੇ ਨੂੰ ਮਾੜਾ, ਕਦੀ ਕਿਸੇ ਨੂੰ ਭੰਡਿਆ, ਕਹਿਣ ਲੱਗੇ ਸੱਚ ਜਾਣਿਆ ਜੇ ਸਾਡੇ ਕੰਨ ਨਿੰਦਿਆ ਸੁਣਨ ਵੱਲ ਲੱਗੇ ਨੇ, ਇਹ ਵੀ ਸੁੱਤੇ ਪਏ ਨੇ, ਤੇ ਜੇ ਸਾਡੀ ਜ਼ਬਾਨ ਨਿੰਦਿਆ ਕਰਨ ਵਿੱਚ ਲੱਗੀ ਏ ਤੇ ਇਹ ਵੀ ਸੁੱਤੀ ਪਈ ਏ। ਤੇ ਮੈਂ ਆਰੰਭ ਵਿੱਚ ਬੇਨਤੀ ਕੀਤੀ ਸੀ ਸੁੱਤੇ ਹੋਇਆਂ ਦੇ ਘਰ ਹੀ ਉਜੜਦੇ ਨੇ, ਸੁੱਤੇ ਹੋਇਆਂ ਦੀ ਜ਼ਿੰਦਗੀ ਬਰਬਾਦ ਹੁੰਦੀ, ਜਾਗਦਿਆਂ ਦੇ ਨਹੀਂ। ਮੈਂ ਫਿਰ ਪੰਕਤੀਆਂ ਪੜ੍ਹਦਿਆਂ, ਮਨ ਵੀ ਸੁੱਤਾ ਹੈ, ਇੱਕ ਇੱਕ ਇੰਦਰਾ ਸੁੱਤਾ ਹੈ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਾਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਸ ਗ੍ਰਹਿ ਮਹਿ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲੈ। ਘਰ ਦੇ ਵਿੱਚ ਚਾਰ ਜੀ ਸੁੱਤੇ ਹੋਣ ਤੇ ਕਹਿਣ ਲੱਗੇ ਚੋਰ ਆ ਜਾਣ, ਤੇ ਜੇ ਇੱਕ ਵੀ ਜਾਗ ਪਏ ਨਾ, ਮਾੜਾ ਜਿਹਾ ਖੰਗੂਰਾ ਹੀ ਮਾਰਦੇ, ਖੜਾਕ ਹੀ ਕਰਦੇ, ਤੇ ਉਸੇ ਵੇਲੇ ਚੋਰ ਭੱਜ ਜਾਂਦੇ ਨੇ ਵੀ ਮਾਲਕ ਜਾਗਦੇ ਪਏ। ਤੇ ਜੇ ਚਾਰੇ ਦੇ ਚਾਰੇ ਸੁੱਤੇ ਪਏ ਨੇ ਤੇ ਕੀ ਚੋਰ ਘਰ ਦੀ ਕੋਈ ਇੱਕ ਇੱਕ ਚੀਜ਼ ਛੱਡਣਗੇ, ਸਾਰਾ ਕੁਝ ਤਬਾਹ ਕਰਕੇ ਲੈ ਲੁੱਟ ਕੇ ਲੈ ਜਾਣਗੇ। ਮਹਾਰਾਜ ਕਹਿਣ ਲੱਗੇ ਇਹਨਾਂ ਇੰਦਰੀਆਂ ਨੂੰ ਜਗਾ, ਆ ਤੇਰਾ ਸਰੀਰ ਪੂਰਾ ਘਰ ਏ, ਆ ਇੰਦਰੇ ਇਹਦੇ ਵਿੱਚ ਪਰਿਵਾਰ ਨੇ, ਤੇ ਜੇ ਇੰਦਰੇ ਜਾਗਦੇ ਹੋਣਗੇ, ਰਸਨਾ ਬਾਣੀ ਪੜ੍ਹ ਰਹੀ ਹੋਏਗੀ, ਕੰਨ ਬਾਣੀ ਸੁਣ ਰਹੇ ਹੋਣਗੇ, ਮਨ ਵਾਹਿਗੁਰੂ ਦੇ ਨਾਂ ਵਿੱਚ ਲੱਗਾ ਹੋਏਗਾ, ਕਹਿਣ ਲੱਗੇ ਅੱਖਾਂ ਕਿਤੇ ਗੁਰੂ ਦੇ ਦਰਸ਼ਨਾਂ ਦੇ ਵਿੱਚ ਮਸਤ ਹੋਣਗੀਆਂ, ਇੱਕ ਇੰਦਰਾ ਜਾਗਦਾ ਹੋਏ ਤਾਂ ਘਰ ਵੱਜੇਗਾ ਉਹ ਬੰਦਿਆ, ਨਹੀਂ ਤੇ ਲੁੱਟਿਆ ਜਾਏਗਾ, 84 ਦੇ ਗੇੜ ਵਿੱਚ ਪਏ। ਮਾਇਆ ਦਾ ਪ੍ਰਭਾਵ ਬਹੁਤ ਬੰਦੇ ਤੇ, ਮਾਇਆ ਨੇ ਇਸ ਬੰਦੇ ਦੀ ਜ਼ਿੰਦਗੀ ਨੂੰ ਸਾਰੀ ਉਮਰ ਆਪਣੇ ਪਿੱਛੇ ਲਾ ਛੱਡੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦੇ ਦੀ ਭੱਜ ਦਓ ਨੀ ਰੁਲੇ। ਇਹਨਾਂ ਅੰਦਰੇ ਇੰਜ ਮਾਇਆ ਦੇ ਫੁੰਨੇ ਕਰ ਕਰਕੇ ਨੇ, ਫਿਰ ਮਾੜਾ ਕਰਮ ਨਹੀਂ ਵੇਖਣਾ, ਇੰਜ ਕਹਿਣ ਲੱਗ ਪਈ ਜਿੱਧਰੋਂ ਵੀ ਆਵੇ ਮੈਂ ਕਰਵਾਂ ਇਹਨੂੰ ਲੁੱਟਣ ਵਾਸਤੇ। ਹਾਲਾਂਕਿ ਆਇਆ ਨਾਮ ਲੁੱਟਣ ਵਾਸਤੇ, ਮਹਾਰਾਜ ਜੀ ਨੇ ਬਚਨ ਕਹਿਣਾ ਨਾ, ਬੰਦਿਆ ਲੋਕਾਂ ਦੇ ਘਰ ਨਾ ਲੁੱਟ, ਲੋਕਾਂ ਦੀ ਮਾਇਆ ਨਾ ਲੁੱਟ, ਧਰਮ ਦੀ ਕਿਰਤ ਕਰ, ਬੇਈਮਾਨੀ ਨਾ ਕਰ, ਜੇ ਲੁੱਟਣਾ ਹੀ ਤੇ ਵਾਹਿਗੁਰੂ ਦਾ ਨਾਮ ਲੁੱਟ ਦੇ। ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੁੱਟ, ਉਹ ਨਾਮ ਦੀ ਲੁੱਟ ਪਈ ਲੁੱਟ ਲੈ, ਫਿਰ ਪਾਛੇ ਪਛਤਾਓਗੇ ਜਬ ਪ੍ਰਾਣ ਜਾਏਗੇ ਸ਼ੂ, ਫਿਰ ਤੇ ਪਛਤਾਵਾ ਰਹੇਗਾ ਜਦੋਂ ਪ੍ਰਾਣਾਂ ਦੀ ਲੜੀ ਟੁੱਟ ਗਈ। ਵੇਖੋ ਇਹਦਾ ਅੰਦਰ ਮਾਇਆ ਘੜ ਕਰਕੇ ਮੈਂ ਇੱਕ ਆਪ ਸੰਗਤਾਂ ਨੂੰ ਘਟਣਾ ਸਰਵਣ ਕਰਾਵਾਂ, ਪਹਿਲਾਂ ਕਿੰਨਾ ਬੰਦੇ ਦੇ ਅੰਦਰ ਇੰਜ ਕਹਿ ਲਈਏ ਵੀ ਸੰਤੋਖ ਸੀ, ਸਬਰ ਸੀ, ਉਹ ਕਹਿੰਦਾ ਸੀ ਧਰਮ ਦੀ ਕਿਰਤੀ ਕਰਨੀ ਮੈਂ ਥੋੜੀ ਖਾ ਲਾਂਗਾ, ਪਰ ਬੇਈਮਾਨੇ ਵਾਲੇ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨੂੰ ਉਹਨਾਂ ਨੇ ਵੇਖਿਆ ਵੀ ਮੇਰੇ ਰਾਜ ਦੇ ਵਿੱਚ ਕਿੰਨੇ ਕੁ ਲੋਕ ਇਮਾਨਦਾਰ ਨੇ, ਕਿਉਂਕਿ ਜਦੋਂ ਸਭ ਨੂੰ ਮਿਲ ਰਿਹਾ ਹੋਵੇ ਕੁਝ ਉਦੋਂ ਤੇ ਬੰਦਾ ਇਮਾਨ, ਜਦੋਂ ਮਿਲਣਾ ਹੀ ਕੁਝ ਨਹੀਂ, ਸਰਕਾਰਾਂ ਹੀ ਖਾਈ ਜਾਂਦੀਆਂ, ਕਿਸੇ ਗਰੀਬ ਦਾ ਭਲਾ ਹੀ ਨਹੀਂ ਕਰਨਾ, ਕਿਸੇ ਦਾ ਧਿਆਨ ਹੀ ਰੱਖਣਾ, ਤੇ ਬੇਈਮਾਨ ਹੀ ਕਰਨਾ। ਉਹ ਕਹਿਣ ਲੱਗੇ ਮੇਰਾ ਰਾਜ, ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਤੇ ਜੇ ਮੇਰੇ ਰਾਜ ਦੇ ਵਿੱਚ ਕੋਈ ਇਹੋ ਜਿਹਾ ਕੰਮ ਹੋਏਗਾ ਤੇ ਮੇਰੇ ਤੇ ਉਂਗਲਾਂ ਉੱਠਣਗੀਆਂ, ਵੀ ਗੁਰੂ ਤੇ ਵੀ ਉਂਗਲਾਂ ਉੱਠਣਗੀਆਂ ਵੀ ਆਹ ਰਾਜਾ ਹੈ ਜਿਹੜਾ ਫਲਾਣੇ ਗੁਰੂ ਨੂੰ ਮੰਨਦਾ ਤੇ ਇਹੋ ਜਿਹੇ ਕਰਮ ਕਰਦਾ। ਜੇ ਰਾਜ ਭਾਗ ਗੁਰੂ ਦੀ ਕਿਰਪਾ ਨਾਲ ਮਿਲਿਆ ਤੇ ਕਿੰਨੀ ਕੁ ਇਮਾਨਦਾਰੀ ਮੇਰੀ ਪਰਜਾ, ਮੈਂ ਕਿੰਨਾ ਕੁ ਲੋਕਾਂ ਨੂੰ ਸਕੂਨ ਦੇ ਸਕਿਆ। ਉਹ ਕਹਿਣ ਲੱਗੇ ਉਹਨੇ ਇੱਕ ਕੁੱਤੇ ਦੇ ਗਲ ਵਿੱਚ ਨਾ ਸੋਨੇ ਦਾ ਹਾਰ ਪਾਇਆ, ਸੋਨੇ ਦਾ ਹਾਰ ਪਾ ਕੇ ਤੇ ਲਾਹੌਰ ਦੀਆਂ ਗਲੀਆਂ ਵਿੱਚ ਛੱਡਿਆ। 3 ਦਿਨ ਕੁੱਤਾ ਜਿਹੜਾ ਸੀ ਲਾਹੌਰ ਦੀਆਂ ਗਲੀਆਂ ਵਿੱਚ ਘੁੰਮਦਾ ਰਿਹਾ, 3ਰੇ ਦਿਨ ਉਹ ਕੁੱਤਾ ਜਿਹੜਾ ਸੀ ਫਿਰ ਵਾਪਸ ਜਿੱਥੋਂ ਛੱਡਿਆ ਸੀ ਨਾ ਉੱਥੇ ਆ ਗਿਆ, ਐਰ ਕਰ ਲੈ ਕੇ ਆਏ। ਨਾ ਕੁੱਤੇ ਨੂੰ ਕਿਸੇ ਨੇ ਕੁਝ ਕਿਹਾ ਤੇ ਨਾ ਗਲ ਵਿੱਚ ਪਾਏ ਹਾਰ ਨੂੰ ਕਿਸੇ ਨੇ ਛੇੜ। ਤੇ ਮਹਾਰਾਜ ਰਣਜੀਤ ਸਿੰਘ ਬੜੇ ਖੁਸ਼ ਹੋਏ, ਕਹਿਣ ਲੱਗੇ ਇੰਨੀ ਪਰਜਾ ਇਮਾਨਦਾਰ, ਨਾ ਤੇ ਕੁੱਤੇ ਦਾ ਕੁਝ ਵਿਗੜਿਆ ਤੇ ਨਾ ਇਹਦੇ ਗਲ ਵਿੱਚ ਪਏ ਹਾਰ ਨੂੰ ਕਿਸੇ ਨੇ ਛੂਹਿਆ ਤੱਕ। ਤੇ ਉਹ ਸੱਜਣ ਕਹਿੰਦੇ ਨੇ ਜੇ ਕਿਤੇ ਅੱਜ ਦਾ ਸਮਾਂ ਆ ਜੇ, ਅੱਜ ਤੁਸੀਂ ਛੱਡੋ ਕਿਤੇ ਕੁੱਤੇ ਦੇ ਗਲ ਵਿੱਚ ਹਾਰ ਪਾ ਕੇ, ਕਹਿਣ ਲੱਗੇ ਸੋਨੇ ਦੇ ਹਾਰ ਦੀ ਤੇ ਗੱਲ ਛੱਡੋ, ਤੁਹਾਨੂੰ ਸ਼ਾਮ ਤੱਕ ਕੁੱਤਾ ਵੀ ਨਹੀਂ ਜੇ ਲੱਭਣਾ, ਸਭ ਕੁਝ ਹੁੰਦਾ। ਇੰਨੀ ਅੰਦਰ ਮਾਇਆ ਨੇ ਕਰ ਕਰ ਲਿਆ, ਬੰਦਾ ਕਹਿੰਦਾ ਜਿੱਧਰੋਂ ਲੁੱਟ ਪੈਂਦੇ ਮੈਂ ਲੁੱਟ ਲਵਾਂ, ਭਾਵੇਂ ਬੇਈਮਾਨੀ ਜੋ ਮਰਜ਼ੀ ਹੋ ਜਾਏ, ਮੈਂ ਸਭ ਕੁਝ ਕਰਨ ਵਾਸਤੇ ਕੁਰਬਾਨ ਵਾਸਤੇ, ਪਰ ਮਾਇਆ ਨੂੰ ਮੈਨੂੰ ਛੱਡਿਆ।
ਮਹਾਰਾਜ ਕਹਿਣ ਲੱਗੇ ਇੰਨੀ ਕੋਸ਼ਿਸ਼ ਕਿਤੇ ਨਾਮ ਵਾਲੇ ਪਾਸੇ ਤੇਰੀ ਹੋਣੀ ਚਾਹੀਦੀ, ਬੰਦਗੀ ਵਾਲੇ ਪਾਸੇ ਹੋਣੀ ਚਾਹੀਦੀ ਸੀ। ਉਹ ਸੱਜਣਾ ਸੱਚ ਜਾਣੀ, ਉਹ ਤੇ ਚਾਰ ਟਕੇ ਲੁੱਟ ਲੇਗਾ, ਕਿਤੇ ਦੋ ਚਾਰ ਮਹੀਨੇ ਤੇਰੇ ਲੰਘ ਜਾਣਗੇ ਫਿਰ ਭੁੱਖੇ ਦਾ ਭੁੱਖਾ, ਜੇ ਕਿਤੇ ਨਾਮ ਨੂੰ ਲੁੱਟ ਲੈਂਦਾ ਤੇ ਕੁਲਾ ਤੱਕ ਵੀ ਤੇਰਾ ਪਾਰ ਉਤਾਰਾ ਜਾਣੇ, ਰੱਜ ਜਾਣਾ ਸੀ ਤੈਨੂੰ, ਭੁੱਖਾ ਨਹੀਂ ਸੀ ਰਹਿਣਾ। ਪਰ ਇਹ ਅੰਦਰ ਇਹਨਾਂ ਇਹਨਾਂ ਚੀਜ਼ਾਂ ਨੇ ਇੰਨਾ ਪ੍ਰਭਾਵ ਪਾ ਲਿਆ। ਅੱਜ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕੁਝ ਐਸੇ ਬਚਨ ਇਸ ਹੁਕਮਨਾਮੇ ਦੇ ਵਿੱਚ ਕਹਿੰਦੇ ਪਏ ਨੇ, ਪਰ ਜੋਬਨ ਮੈਂ ਮਤ ਪਈ ਅੜੇ ਘਰ ਪਹਿਣੀ ਬਲਰਾਮ ਜੀ। ਅਸਚਰਜ ਲੀਲਾ ਮਾਇਆ ਨੇ ਆਪਣਾ ਪ੍ਰਭਾਵ ਪਾ ਲਿਆ। ਜਵਾਨੀ ਵਿੱਚ ਵੀ ਗੁਰੂ ਵਾਲੇ ਪਾਸੇ ਨਹੀਂ ਤੁਰਨ ਦਿੱਤਾ, ਬਚਪਨ ਵਿੱਚ ਨਹੀਂ ਤੁਰਨ ਦਿੱਤਾ, ਬੁਢਾਪੇ ਵਿੱਚ ਵੀ ਨਹੀਂ, ਇੰਨਾ ਮਦਹੋਸ਼ ਕਰ ਦਿੱਤਾ ਜੀਵ ਰੂਪੀ ਇਸਤਰੀ ਨੂੰ ਭੁੱਲ ਹੀ ਗਿਆ। ਮੈਂ ਤੇ ਇੱਕ ਦਿਨ ਆ ਘਰ ਛੱਡ ਕੇ ਤੇ ਜਾਣਾ ਸੀ, ਪਰ ਜਾਣ ਵਾਸਤੇ ਕੋਈ ਤਿਆਰੀ ਨਹੀਂ। ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ। ਇਹਨਾਂ ਵਿਕਾਰਾਂ ਨੇ, ਇਸ ਮਾਇਆ ਨੇ ਮੇਰੇ ਚਿੱਤ ਨੂੰ ਮੈਲਾ ਕਰ ਦਿੱਤਾ। ਅਵਗਣਾਂ ਦੇ ਨਾਲ ਮੇਰਾ ਚਿੱਤ ਭਰ ਗਿਆ, ਗੁਣਾਂ ਨਾਲ ਨਹੀਂ, ਕਿਉਂਕਿ ਗੁਰੂ ਵਾਲੇ ਪਾਸੇ ਤੁਰੇ ਨੇ। ਬਿਨ ਗੁਰ ਗੁਣ ਨਾ ਸਮਾਉਣ, ਗੁਰੂ ਤੋਂ ਬਿਨਾਂ ਚੰਗੇ ਗੁਣ ਅੰਦਰ ਨਹੀਂ ਸੀ ਵਸਣੇ, ਗੁਰੂ ਤੋਂ ਬਿਨਾਂ ਨਾਮ ਦੀ ਬਖਸ਼ਿਸ਼ ਨਹੀਂ ਮਿਲਣੀ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਬਲਰਾਮ ਜੀਓ। ਬਲ ਦੇ ਅਰਥ ਹੁੰਦਾ ਸਦਕੇ ਜਾਣਾ, ਬਲਹਾਰ ਜਾਣਾ। ਰਾਮ ਦੇ ਅਰਥ ਨੇ ਪਰਮਾਤਮਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਹੇ ਮੇਰੇ ਰਾਮ, ਮੈਂ ਤੇਥੋਂ ਬਲਹਾਰ ਜਾਣਾ, ਸਦਕੇ ਜਾਣਾ, ਮੇਰੇ ਤੇ ਬਖਸ਼ਿਸ਼ ਕਰ, ਮੈਂ ਸਮਾਇਆ ਦੀ ਨੀਂਦ ਤੋਂ ਬਾਹਰ ਆ ਸਕਾਂ। ਗੁਣ ਸਾਰ ਨਾ ਜਾਣੀ, ਭਰਮ ਭਲਾਣੀ ਜੋਬਨ ਬਾਤ ਗਵਾਇਆ। ਕਹਿਣ ਲੱਗੇ ਰੱਬ ਜੀ, ਮੈਂ ਤੇਰੇ ਗੁਣਾਂ ਨੂੰ ਨਹੀਂ ਸਮਝ ਸਕੀ, ਤੇਰੇ ਪਰਪਕਾਰਾਂ ਨੂੰ ਨਹੀਂ ਸਮਝ ਸਕੀ, ਨਾ ਹੀ ਕੀਮਤ ਪਾ ਸਕੀ। ਭਰਮ ਵਿੱਚ ਹੀ ਭੁੱਲੀ ਰਹੀ ਵੀ ਮੈਂ ਕਿਹੜਾ ਕਿਤੇ ਜਾਣਾ, ਮੈਨੂੰ ਕਿਹੜਾ ਕੁੱਲ ਜਾਣ ਵਾਲਾ। ਜੋਬਨ ਬਾਦ ਗਵਾ, ਜੋਬਨ ਦਾ ਸਮਾਂ ਜਿਹੜਾ ਸੀ ਨਾ, ਬਾਦ ਦੇ ਅਰਥ ਨੇ ਵਿਅਰਥ ਗਵਾ ਲਿਆ, ਕਿਉਂਕਿ ਜੋਬਨ ਦੇ ਇਹ ਜੇ ਮੈਂ ਪਿਛਲੇ ਦਿਨੇ ਬੇਨਤੀ ਕੀਤੀ ਸੀ, ਜੇ ਸਿਮਰਨ ਕਰਨਾ ਹੈ, ਨਿਤਨੇਮ ਕਰਨਾ ਹੈ, ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ ਹੈ, ਸੇਵਾ ਕਰਨੀ, ਤੇ ਤਾਂ ਵੀ ਸਰੀਰ ਵਿੱਚ ਬਲ ਹੋਣਾ ਚਾਹੀਦਾ, ਤਾਕਤ ਹੋਏਗੀ, ਤਾਂ ਹੀ ਕਿਤੇ ਚੌਂਕੜਾ ਮਾਰ ਕੇ ਕਿਤੇ ਬਾਣੀ ਪੜ੍ਹ ਸਕਾਂਗੇ। ਪਰ ਕਹਿਣ ਲੱਗੇ ਅਸੀਂ ਆਪਣੀ ਸਾਰੀ ਜਵਾਨੀ ਨੂੰ ਬੰਦਗੀ ਤੋਂ ਸਿੱਖਣਾ ਭਰਮ ਵਿੱਚ ਹੀ ਕੱਢ ਦਿੱਤਾ। ਵਰ ਕਰ ਦਰ ਦਰਸ਼ਨ ਨਹੀਂ ਜਾਤਾ, ਨਾ ਤੇ ਵਰ ਪਾਰੇ ਪਤਾ ਲੱਗਾ। ਵਰ ਕਹਿੰਦੇ ਨੇ ਜਿਵੇਂ ਆਪਾਂ ਕਹਿੰਦੇ ਨੇ ਵੀ ਸਾਡੀ ਬੱਚੀ ਜਵਾਨ ਹੋ ਗਈ, ਇਹਦੇ ਵਾਸਤੇ ਵਰ ਲੱਭਣਾ। ਵਰ ਕਹਿੰਦੇ ਨੇ ਪਤੀ ਨੂੰ, ਕਹਿਣ ਲੱਗੇ ਮੈਂ ਆਪਣੇ ਵਰਪਤੀ ਪਰਮਾਤਮਾ ਦਾ ਘਰ ਹੀ ਨਹੀਂ ਜਾਣ ਸਕੀ, ਉਹਦਾ ਦਰ ਹੀ ਨਹੀਂ ਜਾਣ ਸਕੀ, ਉਹਦੇ ਬਾਰੇ ਮੈਨੂੰ ਸਮਝ ਨਹੀਂ ਆਈ ਵੀ ਮੈਂ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋਣਾ ਸੀ। ਸਤਿਗੁਰ ਪੂਛ ਨਾ ਮਾਰਗ ਚਾਲੀ, ਸੁੱਤੀ ਰਹਿਣ ਵਿਹਾਣੀ। ਕਹਿਣ ਲੱਗੇ ਜੇ ਕਿਤੇ ਸਤਿਗੁਰੂ ਨੂੰ ਮੈਂ ਪੁੱਛਦੀ ਵੀ ਕਿਹੜੇ ਕਰਮ ਕਰਾਂ, ਕਿਹੜਾ ਕੰਮ ਕਰਾਂ, ਮੈਂ ਪਰਮਾਤਮਾ ਪਤੀ ਦੇ ਘਰ ਵਿੱਚ ਪਹੁੰਚ ਸਕਾਂ। ਕਹਿਣ ਲੱਗੇ ਗੁਰੂ ਵਾਲੀ ਬਣੀ ਨਹੀਂ, ਸੁੱਤੀ ਰਹਿਣ ਵਿਹਾਣੀ, ਸਾਰੀ ਜ਼ਿੰਦਗੀ ਸੁੱਤਿਆਂ ਕਰ ਦਿੱਤੀ। ਰਹਿਣ ਗਵਾਈ ਸੋਇਕ ਹੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਨਾਨਕ ਬਾਲ ਤਨ ਰਡੇਪਾ, ਬਿਨ ਪਰ ਧਨ ਕੁਮਲਾਣੀ। ਇੱਕ ਸ਼ਬਦ ਅਸੀਂ ਪਿੰਡਾਂ ਦੇ ਵਿੱਚ ਵਰਤਦੇ ਹਾਂ, ਰੰਡੀ ਹੋ ਜਾਣਾ, ਬੜਾ ਕਰੜਾ ਜਿਹਾ ਸ਼ਬਦ ਹੈ। ਬੱਚੀ ਦੇ ਸਿਰ ਤੋਂ, ਇਸਤਰੀ ਦੇ ਸਿਰ ਤੋਂ ਪਤੀ ਚਲੀ ਜਾਏ, ਪਤੀ ਦਾ ਸਾਇਆ ਉੱਠ ਜਾਏ, ਤੇ ਕਹਿੰਦੇ ਹਾਂ ਵਿਚਾਰੀ ਰੰਡੀ ਹੋ ਗਈ ਜਵਾਨੀ ਦੇ ਵਿੱਚ। ਮਹਾਰਾਜ ਕਹਿਣ ਲੱਗੇ ਜਿਸ ਜੀਵ ਰੂਪੀ ਇਸਤਰੀ ਨੇ ਪਤੀ ਪਰਮਾਤਮਾ ਤੱਕ ਪਹੁੰਚ ਨਹੀਂ ਕੀਤੀ, ਉਹ ਸਾਰਿਆਂ ਜੀਵ ਰੂਪੀ ਇਸਤਰੀ ਰੰਡੇ ਪਏ ਕੱਢਦੇ ਪਈਆਂ ਨੇ। ਅੱਗੇ ਮਹਾਰਾਜ ਨੇ ਜ਼ਿਕਰ ਕੀਤਾ, ਬਾਬਾ ਮੈਂ ਵਰ ਦੇ, ਮੈਂ ਵਰ, ਮੈਂ ਹਰ ਵਰ ਪਾ। ਅਰਦਾਸ ਕਰਦੇ ਪਏ ਨੇ, ਹੇ ਪਰਮਾਤਮਾ ਜੀ ਮੇਰੇ ਤੇ ਬਖਸ਼ਿਸ਼ ਕਰੋ, ਸਤਿਗੁਰੂ ਜੀ ਮੈਨੂੰ ਵਰ ਦੇ ਦਿਓ, ਮੇਰੇ ਤੇ ਬਖਸ਼ਿਸ਼ ਕਰ ਦਿਓ, ਮੈਨੂੰ ਵਰ ਪਾ ਜਾਵੇ, ਪਤੀ ਪਰਮਾਤਮਾ ਚੰਗਾ ਲੱਗਣ ਲੱਗ ਪਿਆ, ਮੈਂ ਉਹਦੇ ਤੋਂ ਕੁਰਬਾਨ ਜਾਵਾਂ, ਸਦਕੇ ਜਾਵਾਂ, ਉਹਦੇ ਤੱਕ ਪਹੁੰਚ ਕਿਵੇਂ ਹੋਣੀ, ਉਹ ਕੰਮ ਕਰਾਂ। ਰੱਬ ਰਹਿਆ ਜੁਗਚਾਰ, ਤ੍ਰੇ ਭਵਨ ਬਾਣੀ ਜਿਸ ਕੀ ਬਲਰਾਮ ਜੀ। ਕਿਹੜਾ ਪਤੀ ਪਰਮਾਤਮਾ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਤੇ ਹਰ ਸਮੇਂ ਹੈ, ਜੁਗਚਾਰ ਦੇ ਅਰਥ ਨੇ ਹਰ ਸਮੇਂ, ਤ੍ਰੇ ਭਵਨ ਤਿੰਨਾਂ ਭਵਨਾਂ ਦੇ ਵਿੱਚ ਉਹਦਾ ਹੁਕਮ ਚੱਲਦਾ, ਮੈਂ ਉਹਦੇ ਤੋਂ ਬਲਹਾਰ ਜਾਣਾ, ਮੈਂ ਉਹਦੇ ਤੱਕ ਪਹੁੰਚ ਸਕਾਂ। ਤ੍ਰੇ ਭਵਨ ਕੰਤਰ ਹੋਵੇ ਸੁਹਾਗਣ ਅਵਗਣਵੰਤੀ ਦੂਰੇ, ਜਿਹੜੀਆਂ ਗੁਣਵੰਤਵਾਨ ਨੇ ਨਾ ਸੁਹਾਗਣਾਂ ਨੇ, ਉਹ ਪਤੀ ਪਰਮਾਤਮਾ ਤੱਕ ਪਹੁੰਚਦੀਆਂ ਨੇ। ਜਿਹੜੀਆਂ ਅਵਗਣਾਂ ਨਾਲ ਭਰੀਆਂ ਪਈਆਂ, ਵਕਾਰ ਭੋਗਣ ਵਾਲੀਆਂ, ਮਾਇਆ ਦੇ

ਮੇਰੇ ਤੇ ਕਿਰਪਾ ਕਰੋ, ਮੈਨੂੰ ਵਰ ਚੰਗਾ ਲੱਗਣ ਲੱਗ ਪਏ, ਮੈਨੂੰ ਪਤੀ ਪਰਮਾਤਮਾ ਪਾ ਜਾਏ ਤੇ ਉਸ ਪਤੀ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਮੈਂ ਉਹਦਾ ਸਿਮਰਨ ਕਰਾਂ, ਬੰਦਗੀ ਕਰਾਂ, ਤਾਂ ਕਿ ਉਹਦੇ ਘਰ ਦੇ ਵਿੱਚ ਪ੍ਰਵਾਨ ਹੋ ਸਕਾਂ। ਆਹ ਹੀ ਸਿਮਰਨ ਆਪਾਂ ਕਰਨਾ, ਉਸ ਪਰਮਾਤਮਾ ਨੂੰ ਯਾਦ ਕਰਨਾ, ਜ਼ਰੂਰ ਯਾਦ ਕਰਿਆ ਕਰੋ ਤੇ ਆਕੇ ਕਰੋ ਜੀ ਸਤਨਾਮ।

ਬਸ ਇਸ ਤਰ੍ਹਾਂ ਤੁਰਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਸਤਨਾਮ ਵਾਹਿਗੁਰੂ ਪਰਮਾਤਮਾ ਨੂੰ ਚੇਤੇ ਰੱਖੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਹਾਂ, ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਾਹਿਬ ਸੇਤੀ ਮਨ ਵਜਿਆ ਵਧਾਈਆ, ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ, ਸਭ ਤੋਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਕਰ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾ ਸਮਰਥ ਸਵਾਮੀ ਸੋ ਕਮਨ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ, ਕਿਆ ਨਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵਾਂ ਸਦਾ ਸੋ ਸਲਾਹਾ, ਤੇਰੀ ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸੰਤ ਸਿੱਖ ਮਨੈ ਵਸਿਆ ਜਿਨੇ ਚ ਸਭ ਪੁਜਾਈਆ, ਸਦਾ ਗੁਰਬਾਣ ਕੀਤਾ ਗੁਰਵਟੋਂ ਜਿਸ ਦੀਆਂ ਵਡਿਆਈਆਂ, ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੋ ਤੁਧ ਵਸ ਕੀਤੇ ਕਾਲ ਕੰਠਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਸ ਕਹੋਵਾ ਤਿਤ ਕਰੇ ਅਨਹਦ ਵਾਜੇ, ਆਨੰਦ ਸਨ ਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ ਦੁਖ ਰੋ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਰ ਕਹਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ ਬਿਨਵੰਤ, ਨਾਨਕ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਸਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੇ ਦਾਈ ਦਾਇਆ ਖਿਲ ਸਗਲ ਜਗਤ, ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਦ ਕਾ, ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਚਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾਂ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵਾ ਚਿਤਾਵਨ ਕਾ ਸਦਕਾ ਸਰਬ ਸਿਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆ ਇਤ ਦੇਖਦੇ ਫਤਿਹ ਬਿਰਧ ਕੇ ਪਾਏ ਪੰਥ ਕੀ ਜੀਤ

ਸ੍ਰੀ ਵਾਹਿਗੁਰੂ ਸਾਹਿਬ ਜੀ, ਮੈਂ ਨਹੀਂ ਕੁਛ ਹਾਂ ਨਾਹੀ, ਕੁਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਪੂਰਾ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਾਂ ਬਲਹਾਰੀ

0: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤ ਸੰਗਤ ਜੀਓ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲਾ, ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ, ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ। ਸਤਿਗੁਰ ਕਿਰਪਾ ਕਰਨ, ਇਸੇ ਤਰ੍ਹਾਂ ਨਾਮ ਵਾਲੇ ਨਾਲ ਜੁੜੀ ਰਹੀ ਹੈ। ਬੇਨਤੀ ਹੈ, ਗੁਰਦੁਆਰਾ ਸਾਹਿਬ ਦੀਆਂ ਦੋ ਬਿਲਡਿੰਗਾਂ ਸਾਊਥ ਹਾਲ ਅਤੇ ਨੌਰਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਵੱਧ ਤੋਂ ਵੱਧ ਦਸਵੰਧੀ ਇਹ ਮਾਇਆ ਕੱਟ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਇਸ ਸੇਵਾ ਵਿੱਚ ਹਿੱਸਾ ਪਾਓ ਜੀ। ਦੂਸਰੀ ਬੇਨਤੀ ਹੈ, 17 ਅਗਸਤ ਨੂੰ ਸੰਗਰਾਂਦ ਦਾ ਦਿਹਾੜਾ ਆ ਰਿਹਾ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਤੁਸੀਂ ਚੇਚੇ ਤੌਰ 'ਤੇ ਪਾਉਂਦੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 27 ਅਗਸਤ ਨੂੰ ਜਨਮ ਦਿਨ ਪਿਆਰੇ ਭਾਈ ਦਇਆ ਸਿੰਘ ਜੀ ਦਾ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀ। 30 ਅਗਸਤ ਨੂੰ ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। 11, 12, 13 ਸਪਤੰਬਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 31 ਰਾਗ ਦਰਬਾਰ ਕੀਰਤਨ ਸਮਾਗਮ ਹੋ ਰਹੇ ਨੇ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 12 ਸਪਤੰਬਰ ਨੂੰ ਪਹਿਲਾ ਪ੍ਰਕਾਸ਼ ਪੁਰਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। ਜ਼ਰੂਰ ਇਹ ਨੋਟ ਕਰਨਾ ਜੀਓ, ਗੁਰੂ ਘਰ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀਓ। ਹੋਰ ਜਾਣਕਾਰੀ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ ਗੁਰੂ ਘਰ ਦੇ ਮਾਣਯੋਗ ਸਕੱਤਰ ਸਰਦਾਰ ਰਜਿੰਦਰ ਸਿੰਘ ਜੀ ਮੰਗਰ ਸਾਹਿਬ। ਉਹਨਾਂ ਦਾ ਫੋਨ ਨੰਬਰ ਹੈ 4087124145। ਉਹਨਾਂ ਕੋਲ ਹੋਰ ਜਾਣਕਾਰੀ ਲੈ ਸਕਦੇ ਆਓ ਜੀ। ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਰੱਖੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 900 ਤੋਂ ਆਪਾਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਪਵਿੱਤਰ ਅੰਗ 900 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਸਤਨਾਮ ਸ੍ਰੀ ਵਾਹਿਗੁਰੂ।

ਕਿਤੈ ਤਿੰਘਾਣਾ ਕਲ ਲੱਖਣ ਵਿਚਾਰ ਰਹਾਉ, ਕਿਤੈ ਦੇਸ਼ ਨਾ ਆਇਆ ਸੁਣੀਐ ਤੀਰਥ ਪਾਸ ਨਾ ਬੈਠਾ, ਦਾਤਾ ਦਾਨ ਕਰੇ ਤੇ ਨਾਹੀ ਮਹਿਲ ਉਸਾਰ ਨਾ ਬੈਠਾ, ਜੇ ਕੋ ਸਤ ਕਰੇ ਸੋ ਚੀਜੈ ਤਪ ਘਰ ਤਪ ਨਾ ਹੋਈ, ਜੇ ਕੋ ਨਾਉ ਲਏ ਬਦਨਾਵੀ ਕਲ ਕੇ ਲੱਖਣੇ, ਜਿਸ ਸਿੱਖਦਾਰੀ ਤਿਸਹਿ ਖੁਆਰੀ ਚਾਕਰ ਕੇ ਹੇ ਡਰਨਾ, ਜਾ ਸਿੱਖਦਾਰੈ ਪਵੈ ਜੰਜੀਰੀ ਤਾ ਚਾਕਰ ਹੱਥੋਂ ਮਰਨਾ।

ਸਬਦ ਹੋਏ, ਜੋਗੀ ਜੁਗਤ ਵਿਚਾਰੇ ਸੋਏ। ਤੁਝ ਪਹਿ ਨੌ ਨਿਧ ਤੂੰ ਕਰਨਾ ਜੋਗ, ਥਾਪ ਉਥਾਪੇ ਕਰੇ ਸੁਹੋਗ। ਜਤ ਸਤ ਸੰਜਮ ਸਚ ਸੁਚੀਤ, ਨਾਨਕ ਜੋਗੀ ਤ੍ਰਿਭਵਨ ਮੀਤ। ਰਾਮ ਕਲੀ ਮਹੱਲਾ ਪਹਿਲਾ, ਖਟ ਮਟ ਦੇਹੀ ਮਨ ਬੈਰਾਗੀ, ਸੁਰਤ ਸ਼ਬਦ ਧੁਨ ਅੰਤਰ ਜਾਗੀ। ਵਾਜੈ ਅਨਹਦ ਮੇਰਾ ਮਨ ਲੀਣਾ, ਗੁਰ ਬਚਨੀ ਸਚ ਨਾਮ ਪਤੀਣਾ। ਪ੍ਰਾਣੀ ਰਾਮ ਭਗਤ ਸੁਖ ਪਾਈਐ, ਗੁਰਮੁਖ ਹਰ ਹਰ ਮੀਠਾ ਲਾਗੈ। ਹਰ ਹਰ ਨਾਮ

ਜਾਣੈ ਗੁਰਮਤ ਹੋਏ ਤਾਂ ਹੁਕਮ ਪਛਾਣੈ ਝੂਠ ਨਾ ਬੋਲ ਪਾਡੇ ਸੱਚ ਕਹੀਐ ਹਉ ਮੈਂ ਜਾਏ ਸ਼ਬਦ ਘਰ ਲਹੀਐ ਰਹਾਉ ਗਣ ਗਣ ਜੋਤਕ ਕਾਂਢੀ ਕੀਨੀ ਪੜੈ ਸੁਣਾਵੈ ਤਤ ਨ ਚੀਨੀ ਸਭ ਸੈ ਉਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋ ਨ ਸਗਲੀ ਚਾਰ ਨਾ ਵਹਿ ਤੂ ਵਹਿ ਪੂਜੈ ਸੈਲਾ ਬਿਨ ਹਰ ਰਾਤੇ ਮੈਲੋ ਮੈਲਾ ਗਰਭ ਨਿਵਾਰ ਮਿਲੈ ਪ੍ਰਵਸਾਰਥ ਮੁਕਤ ਪ੍ਰਾਣ ਜਪ ਹਰ ਕਿਰਤਾਰਥ ਵਾਚੈ ਵਾਦ ਨਾ ਬੇਦ ਵਿਚਾਰੈ ਆਪ ਡੁਪੈ ਕਿਉਂ ਪਿਤਰਾ ਤਾਰੈ ਘਟ ਘਟ ਬ੍ਰਹਮ ਚੀਨੈ ਜਨ ਕੋਏ ਸਤਿਗੁਰ ਮਿਲੈ ਤਾਂ ਸੋਝੀ ਹੋਏ ਗਣਤ ਗਣੀਐ ਸਹਿਸਾ ਦੁਖ ਜੀਐ ਗੁਰ ਕੀ ਸਰਨ ਪਵੈ ਸੁਖ ਥੀਐ ਕਰ ਅਪਰਾਧ ਸਰਨ ਹਮ ਆਇਆ ਗੁਰ ਹਰ ਭੇਟੇ ਪੁਰਬ ਕਮਾਇਆ ਗੁਰ ਸਰਨ ਨਾ ਆਈਐ ਬ੍ਰਹਮ ਨਾ ਪਾਈਐ ਭਰਮ ਭੁਲਾਈਐ ਜਨਮ ਮਰ ਆਈਐ ਜਮ ਦਰ ਬਾਧੋ ਮਰੈ ਵਿਕਾਰ ਨਾ ਹਿਰਦੈ ਨਾਮ ਨਾ ਸ਼ਬਦ ਅਚਾਰ ਇਕ ਪਾਧੇ ਪੰਡਿਤ ਮਿਸਰ ਕਹਾਵੈ ਦੁਬਿਧ ਰਾਤੇ ਮਹਿਲ ਨਾ ਪਾਵੈ ਜਿਸ ਗੁਰ ਪ੍ਰਸਾਦੀ ਨਾਮ ਆਧਾਰ ਕੋਟ ਮੱਧੇ ਕੋ ਜਨ ਆਪਾਰ ਏਕ ਬੁਰਾ ਭਲਾ ਸਚ ਏਕੈ ਬੂਝ ਗਿਆਨੀ ਸਤਿਗੁਰ ਕੀ ਟੇਕੈ ਗੁਰਮੁਖ ਵਿਰਲੀ ਏਕੋ ਜਾਣਿਆ ਆਵਣ ਜਾਣਾ ਮੇਟ ਸਮਾਣਿਆ ਜਿਨ ਕੈ ਹਿਰਦੈ ਏਕੰਕਾਰ ਸਰਬ ਗੁਣੀ ਸਾਚਾ ਵਿਚਾਰ ਗੁਰ ਕੈ ਭਾਣੈ ਕਰਮ ਕਮਾਵੈ ਨਾਨਕ ਸਾਚੇ ਸਾਚ ਸਮਾਵੈ ਰਾਮ ਕਲੀ ਮਹੱਲਾ ਪਹਿਲਾ ਹੱਠ ਨਿਗ੍ਰਹ ਕਰ ਕਾਇਆ ਚੀਜੈ ਵਰਤ ਤਪਨ ਕਰ ਮਨ ਨਹੀਂ ਭੀਜੈ।

ਕੀਤਾ ਤਿਨਹਿ ਪਠਾਏ, ਚਾਲੇ ਤਿਨਹਿ ਬੁਲਾਏ ਲਿਆ, ਜੋ ਕਿਛ ਕਰਨਾ ਸੋ ਕਰ ਰਹਿਆ, ਬਖਸ਼ਣ ਹਾਰੈ ਬਖਸ਼ ਲਿਆ, ਜਿਨ ਇਹੋ ਚਾਖਿਆ ਰਾਮ ਰਸਾਇਣ, ਤਿਨ ਕੀ ਸੰਗਤ ਖੋਜ ਭਇਆ, ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ, ਮੁਕਤ ਪਦਾਰਥ ਸਰਨ ਪਿਆ, ਦੁੱਖ ਸੁਖ ਗੁਰਮੁਖ ਸਮ ਕਰ ਜਾਣਾ, ਹਰਖ ਸੋਗ ਤੇ ਬਿਰਕਤ ਭਇਆ, ਆਪ ਮਾਰ ਗੁਰਮੁਖ ਹਰ ਪਾਏ, ਨਾਨਕ ਸਹਿਜ ਸਮਾਏ ਲਿਆ, ਰਾਮ ਕਲੀ ਦੱਖਣੀ ਮਹੱਲਾ ਪਹਿਲਾ, ਜਤ ਸਤ ਸੰਜਮ ਸਾਚ ਦ੍ਰਿੜਾਇਆ, ਸਾਚ ਸ਼ਬਦ ਰਸ ਲੀਣਾ, ਮੇਰਾ ਗੁਰ ਦਿਆਲ ਸਦਾ ਰੰਗ ਲੀਣਾ, ਅਹਿਨਿਸ ਰਹਿ ਏਕ ਲਿਵ ਲਾਗੀ, ਸਾਚੇ ਦੇਖ ਪਤੀਣਾ, ਰਹਾਉ ਰਹਿ ਗਗਨਪੁਰ ਦ੍ਰਿਸ਼ਟ ਸਮੈਸਰ, ਅਨਹਦ ਸ਼ਬਦ ਰੰਗੀਣਾ, ਸਤ ਬੰਧ ਖੁਪੀਨ।

ਤੇ ਸਤਿਗੁਰ ਸੱਚ ਸਖਾਈ ਰਾਮ ਕਲੀ ਮਹੱਲਾ ਪਹਿਲਾ ਆਉ ਹੱਠ ਹਸਤ ਮੜੀ ਘਰ ਛਾਇਆ ਧਰਨ ਗਗਨ ਕਲ ਧਾਰੀ ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤ ਰਹਾਉ ਮਮਤਾ ਮਾਰ ਹਉ ਮੈਂ ਸੁਖੈ ਤ੍ਰਿਭਵਨ ਜੋਤ ਤੁਮਾਰੀ ਮਨਸਾ ਮਾਰ ਮਨੈ ਮਹਿ ਰਾਖੈ ਸਤਿਗੁਰ ਸ਼ਬਦ ਵਿਚਾਰੀ ਸਿੰਘੀ ਸੁਰਤ ਅਨਾਹਦ ਵਾਜੈ ਘਟ ਘਟ ਜੋਤ ਤੁਮਾਰੀ ਪਰਪੰਚ ਬੇਣ ਤਹੀ ਮਨ ਰਾਖਿਆ ਬ੍ਰਹਮ ਅਗਨ ਪ੍ਰਜਾਰੀ ਪੰਚ ਤਤ ਮਿਲ ਅਹਿਨਿਸ ਦੀਪਕ ਨਿਰਮਲ ਜੋਤ ਅਪਾਰੀ ਰਵ ਸਸ ਲੌਕੇ ਇਹੋ ਤਨ ਕਿੰਗੁਰੀ ਵਾਜੈ ਸ਼ਬਦ ਨਿਰਾਰੀ ਸ਼ਿਵ ਨਗਰੀ ਮੈਂ ਆਸਨ ਔਧੂ ਅਲਖ ਅਗੰਮ ਅਪਾਰੀ ਕਾਇਆ ਨਗਰੀ ਇਹ ਮਨ ਰਾਜਾ ਪੰਚ ਵਸੈ ਵਿਚਾਰੀ ਸ਼ਬਦ ਰਵੈ ਆਸਨ ਘਰ ਰਾਜਾ ਅਦਲ ਕਰੇ।

ਐ ਕੁਲਕਾਰੀ ਸ਼ਬਦ ਸੂਰ ਜੁਗ ਚਾਰੇ ਔਧੂ ਬਾਣੀ ਭਗਤ ਵਿਚਾਰੀ ਇਹੋ ਮਨ ਮਾਇਆ ਮੋਹਿਆ ਔਧੂ ਨਿਕਸੈ ਸ਼ਬਦ ਵਿਚਾਰੀ ਆਪੇ ਬਖਸੇ ਮੇਲ ਮਿਲਾਏ ਨਾਨਕ ਸਰਨ ਤੁਮਾਰੀ ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀਆ

ਆਪਣਾ ਹਰ ਪ੍ਰਭ ਲਹਿ। ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ, ਕਿਸਮੈ ਰੋਗ ਵੱਡਾ ਤ੍ਰਿਸ਼ਨਾ ਮਾਇਆ, ਅਨੇਕ ਜਤਨ ਭੇਖ ਕਰੇ ਜੋਗੀ, ਰੋਗ ਨਾ ਜਾਏ ਗਵਾਇਆ। ਹਰ ਕਾ ਨਾਮ ਔਖਦ ਹੈ ਜੋਗੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਨਿਤਾਂ ਪ੍ਰਤੀ ਗੁਰਦੇਵ ਜੀ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਦੀ ਕਿਰਪਾ ਸਦਕਾ ਸਰਬੱਤ ਦੇ ਭਲੇ ਵਾਸਤੇ ਲੰਮੇ ਸਮੇਂ ਤੋਂ ਗੁਰਦੇਵ ਜੀ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਆਪਾਂ ਜੁੜ ਰਹੇ ਹਾਂ। ਸਹਿਜ ਪਾਠ ਦੇ ਰੂਪ ਵਿੱਚ ਗੁਰੂ ਕਿਰਪਾ ਕਰੇ ਬੇਅੰਤ ਸੰਗਤਾਂ ਘਰਾਂ ਵਿੱਚ ਬੈਠ ਕੇ ਲਾਹੇ ਪ੍ਰਾਪਤ ਕਰਦੀਆਂ ਹਨ, ਗੁਰੂ ਦਰਬਾਰ ਵਿੱਚ ਆ ਕੇ ਲਾਹੇ ਪ੍ਰਾਪਤ ਕਰਦੀਆਂ ਹਨ। ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਪੜ੍ਹੀ ਸੁਣੀ ਬਾਣੀ ਦਾ ਭਾਵ ਸਤਿਗੁਰੂ ਜੀ ਹਿਰਦੇ ਵਿੱਚ ਵਸਾ ਦੇਣ, ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਾਧ ਸੰਗਤ ਜੀ, ਹੁਣ ਸਾਡੇ ਅਤਿ ਸਤਿਕਾਰ ਜੋ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

ਬਾਦਸ਼ਾਹਾਂ ਦੇ ਬਾਦਸ਼ਾਹ, ਰਾਜਿਆਂ ਦੇ ਰਾਜੇ, ਬਾਦਸ਼ਾਹ ਬੜੇ ਹੋਏ ਦੁਨੀਆਂ ਵਿੱਚ, ਪਰ ਸਾਰੇ ਬਾਦਸ਼ਾਹ ਬਣਾਉਣ ਵਾਲੇ ਸੱਚੇ ਪਾਤਸ਼ਾਹ। ਦੁਨੀਆਂ ਵੀ ਬਾਦਸ਼ਾਹਾਂ ਨੂੰ ਦੁਨੀਆਂ ਬਾਦਸ਼ਾਹ ਕਹਿ ਕੇ ਪੁਕਾਰਦੀ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸੱਚੇ ਪਾਤਸ਼ਾਹ, ਕਿਉਂਕਿ ਤੇਰੇ ਘਰ ਵਿੱਚ ਸੱਚ ਹੀ ਚੱਲਦਾ ਹੈ, ਸੱਚ ਹੀ ਵਰਤਦਾ ਹੈ, ਸੱਚ ਦਾ ਹੀ ਨਿਆਂ ਹੈ, ਤੇਰੇ ਘਰ ਸਦਾ ਸਦਾ ਹੈ ਨਿਆਂ। ਤੇਰੇ ਵਰਗਾ ਪਾਤਸ਼ਾਹ ਵੀ ਕੋਈ ਨਹੀਂ, ਪਰ ਜਦੋਂ ਦੇਣ ਦੀ ਵਾਰੀ ਆਈ ਨਾ, ਤੇਰੇ ਵਰਗਾ ਲੁਟਾਉਣ ਵਾਲਾ ਵੀ ਕੋਈ ਨਹੀਂ। ਹਉ ਮਨ ਅਰਪੀ ਤਨ ਅਰਪੀ, ਮਨ ਵੀ ਤਨ ਵੀ, ਕਹਿੰਦੇ ਨੇ ਕਰੋੜਾਂ ਦਾ ਧਨ ਦੌਲਤ ਵੀ ਸਰਸਾ ਨਦੀ ਦੇ ਵਿੱਚ ਰੋੜ ਦਿੱਤਾ, ਤੇਰਾ ਹੀ ਦਿੱਤਾ ਹੋਇਆ ਹੈ। ਜਦੋਂ ਤਿਆਗਣ ਦੀ ਵਾਰੀ ਆਈ ਨਾ, ਤੇ ਫਿਰ ਸਾਰਾ ਕੁਝ ਹੀ ਤਿਆਗ ਦਿੱਤਾ। ਬਾਸ਼ਲ ਬੇਗ, ਸ਼ਾਸ਼ਲ ਬੇਗ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਕਹਿੰਦੇ ਨੇ, ਅਸੀਂ ਤੁਹਾਨੂੰ ਤੜਫਾ ਤੜਫਾ ਕੇ ਮਾਰਾਂਗੇ, ਸਾਡੇ ਦਿਲ ਮੋਮ ਨਹੀਂ ਹੋਣਗੇ, ਅਸੀਂ ਪੱਤਰ ਦਿਲ ਹਾਂ, ਕਿਉਂਕਿ ਅਸੀਂ ਖਾਨਦਾਨੀ ਜੱਲਾਦ ਹਾਂ। ਸਾਹਿਬਜ਼ਾਦਿਆਂ ਨੂੰ ਧਮਕੀਆਂ ਦਿੰਦੇ ਨੇ, ਅਸੀਂ ਖਾਨਦਾਨੀ ਜੱਲਾਦ ਹਾਂ, ਸਾਡੇ ਵੱਡਿਆਂ ਨੇ ਨੂਰੂਦੀਨ ਜਲਾਲੂਦੀਨ ਤੁਹਾਡੇ ਦਾਦੇ ਦੇ ਭੱਠੀ ਥੱਲੇ ਅੱਗ ਵਾਲੀ ਸੀ ਗੁਰੂ ਅਰਜਨ ਦੇਵ ਜੀ, ਅਸੀਂ ਖਾਨਦਾਨੀ, ਸਾਡੇ ਬਜ਼ੁਰਗਾਂ ਨੇ ਵੱਡਿਆਂ ਨੇ ਤੁਹਾਡੇ ਦਾਦੇ ਦੇ ਦਾਦੇ ਦੀ ਤੱਤੀ ਤਵੀ ਕਰਕੇ ਭੱਠੀ ਵਿੱਚ ਅੱਗ ਬਾਲਣ ਦਾ ਕੰਮ ਕੀਤਾ ਸੀ ਨੂਰੂਦੀਨ ਨੇ, ਤੇ ਜਲਾਲੂਦੀਨ ਨੇ ਤੁਹਾਡੇ ਦਾਦੇ ਦਾ ਚਾਂਦਨੀ ਚੌਂਕ ਵਿੱਚ ਸੀਸ ਕਤਲ ਕੀਤਾ ਸੀ। ਕਿਤੇ ਵਹਿਮ ਨਾ ਰੱਖਿਓ ਵੀ ਸਾਡੇ ਦਿਲ ਪਿੰਗਲ ਜਾਣਗੇ, ਅਸੀਂ ਮੋਮ ਹੋ ਜਾਵਾਂਗੇ, ਸਾਡੇ ਚਿੱਤ ਵਿੱਚ ਨਾ ਦਇਆ ਹੈ, ਨਾ ਕੋਈ ਤਰਸ ਹੈ, ਨਾ ਕੋਈ ਨਿੱਕੇ ਵਾਲ ਦਿਸਣਗੇ, ਅਸੀਂ ਤੁਹਾਡੇ ਗਲੇ ਵੀ ਕੱਟ ਦੇਵਾਂਗੇ। ਜਦੋਂ ਇਹ ਆਖਿਆ ਨਾ ਬਾਸ਼ਲ ਬੇਗ, ਸ਼ਾਸ਼ਲ ਬੇਗ ਨੇ, ਵੀ ਤੁਹਾਡੇ ਗਲੇ ਹੀ ਕੱਟ ਦੇਵਾਂਗੇ, ਤੇ ਛੋਟੇ ਸਾਹਿਬਜ਼ਾਦੇ ਮੁਸਕਰਾ ਕੇ ਕਹਿੰਦੇ ਨੇ, ਕੈਸਾ ਟਾਕਰਾ ਕਰਾਇਆ ਅਕਾਲ ਪੁਰਖ ਨੇ, ਜੇ ਤੁਸੀਂ ਖਾਨਦਾਨੀ ਜੱਲਾਦ ਹੋ ਤੇ ਅਸੀਂ ਵੀ ਖਾਨਦਾਨੀ ਸ਼ਹੀਦ ਹਾਂ, ਜੇ ਤੁਸੀਂ ਖਾਨਦਾਨੀ ਜੱਲਾਦ ਹੋ ਨਾ, ਅਸੀਂ ਵੀ ਖਾਨਦਾਨੀ ਸ਼ਹੀਦ ਹਾਂ, ਅਸੀਂ ਆਪਣੇ ਦਾਦੇ ਤੋਂ ਇਹ ਗੁੜਤੀ ਲਈਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਮੇਰੇ ਦਾਦਾ ਜੀ ਦੇ ਦਾਦਾ ਜੀ ਨੇ, ਗੁਰੂ ਅਰਜਨ ਦੇਵ ਜੀ ਨੇ, ਪਾਣਾ ਕਹਿਣਾ ਆਸਾਨ ਹੈ, ਸੁਹੇਲਾ ਕਹਿਣ ਕਹਾਵਨ, ਵਿਖਮ ਤੇਰਾ ਪਾਵਨ, ਉਹਨਾਂ ਨੇ ਕਰਕੇ ਵਿਖਾਇਆ ਸੀ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਂਕ ਵਿੱਚ ਇਹ ਕਰਕੇ ਵਿਖਾਇਆ ਵੀ ਧਰਮ ਕੋਈ ਵੀ ਮਾੜਾ ਨਹੀਂ, ਜਬਰ ਤੇ ਜ਼ੁਲਮ ਅਸੀਂ ਬਰਦਾਸ਼ਤ ਹੀ ਨਹੀਂ ਕਰ ਸਕਦੇ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਚੂਕਾਰ ਅਜ਼ਹਮਾ ਹਿਲ ਤੇ ਦਰਗੁਜ਼ਸਤ, ਤਲਵਾਰ ਚੁੱਕਣਾ ਮੇਰਾ ਸ਼ੌਂਕ ਥੋੜਾ ਹੀ ਹੈ, ਮੇਰੀ ਮਜਬੂਰੀ ਬਣ ਗਈ, ਗਰੀਬਾਂ ਦੀ ਮਾਰ ਮੈਂ ਨਹੀਂ ਵੇਖ ਸਕਦਾ। ਸੱਚਾ ਧਰਮ ਉਹਦਾ ਹੀ ਹੈ ਜਿਹਦੇ ਅੰਦਰ ਦਇਆ ਹੈ, ਧੌਲ ਧਰਮ ਦਇਆ ਕਾ ਪੂਤ। ਸਾਹਿਬਜ਼ਾਦੇ ਕੈਸੀ ਨਿਡਰਤਾ ਨਾਲ, ਅਸੀਂ ਡੋਲਣ ਵਾਲੇ ਨਹੀਂ, ਭੁੱਖੇ ਵੀ ਰੱਖਿਆ ਗਿਆ, ਧੁੱਪੇ ਵੀ ਰੱਖਿਆ ਗਿਆ, ਬੁੱਟਿਆਂ ਦੇ ਨਾਲ ਬਣ ਕੇ, ਗੁਲੇਲਾ ਨਾਲ ਅੱਖਾਂ ਵਿੱਚ ਪੱਥਰ ਵੀ ਮਾਰੇ ਗਏ, ਵੱਟੇ ਵੀ ਮਾਰੇ ਗਏ, ਪਰ ਅੰਤ ਤੱਕ ਇਹੀ ਕਹਿੰਦੇ ਰਹੇ ਵੀ ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ। ਦਾਦੀ ਮਾਂ ਰੋਜ਼ ਤਿਆਰ ਕਰਕੇ ਭੇਜਦੀ ਹੈ ਸੁਬਾ ਸਰਹੰਦ ਦੀ ਕਚਹਿਰੀ, ਪਹਿਲੇ ਦਿਨ ਥੋੜਾ ਥੋੜਾ ਮਨਾਇਆ, ਦੂਜੇ ਦਿਨ ਲਾਲਚ ਦਿੱਤੇ ਤਖਤਾਂ ਦੇ, ਜ਼ਮੀਨ ਜਾਇਦਾਦ ਦੇ, ਤੇ ਤੀਸਰੇ ਦਿਨ ਜਦੋਂ ਰੋਜ਼ ਦਾਦੀ ਤਿਆਰ ਕਰਕੇ ਭੇਜਦੀ ਹੈ ਨਾ ਮਾਤਾ ਗੁਜਰ ਕੋਲ, ਰੋਜ਼ ਆਪਾਂ ਕਹਿੰਦੇ ਹਾਂ ਨਾ ਵੀ ਸਭ ਤੋਂ ਮਹਿੰਗੀ ਜ਼ਮੀਨ ਫਤਿਹਗੜ੍ਹ ਸਾਹਿਬ ਹੈ, ਸਭ ਤੋਂ ਮਹਿੰਗਾ ਦੁੱਧ ਵੀ ਉੱਥੇ ਹੀ ਪਿਆ ਗਿਆ, ਮੋਤੀ ਰਾਮ ਮਹਿਰਾ, ਕਿੰਨਾ ਦੁੱਧ ਪਿਆਇਆ ਹੋਣਾ, ਅੱਧਾ ਕਿਲੋ, ਕਿਲੋ ਦੋ ਗਿਲਾਸਾਂ ਵਿੱਚ, ਕਿਲੋ ਦੁੱਧ ਦਾ ਮੁੱਲ ਪਤਾ ਕਿੰਨਾ ਤਾਰਨਾ ਪਿਆ, ਇਹਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੇਟ ਦਿੱਤਾ ਸੀ ਮੋਤੀ ਰਾਮ ਮਹਿਰਾ। ਪਹਿਲਾਂ ਇਹਦੇ ਧੀ ਬੱਚੇ ਪਰਿਵਾਰ ਨੂੰ ਜਦੋਂ ਇਹਦੀ ਵਾਰੀ ਆਈ ਨਾ, ਤੇ ਖੂਨ ਨਾਲ
ਟੋਆ ਭਰ ਗਿਆ ਤੇ ਫਿਰ ਵੀ ਇਸ ਸੇਵਕ ਦੀ ਭਾਵਨਾ ਵੇਖੋ, ਕਹਿੰਦੇ ਇੰਨਾ ਤੇ ਮੈਂ ਦੁੱਧ ਵੀ ਨਹੀਂ ਪਿਆ ਸੀ, ਫਿਰ ਵੀ ਮੇਰੀ ਘੱਟ ਸੇਵਾ ਹੋਈ ਹੈ। ਜਿੰਨਾ ਮੇਰੇ ਬੱਚਿਆਂ ਦਾ ਖੂਨ ਡੁੱਲਿਆ, ਇੰਨਾ ਮੈਂ ਦੁੱਧ ਨਹੀਂ ਸੀ ਪਿਆ, ਇਹ ਸਸਤਾ ਹੀ ਹੈ। ਅੱਧਾ ਕਿਲੋ ਦੁੱਧ ਇੰਡੀਆ ਵਿੱਚ ਕਿੰਨਾ ਹੋਏਗਾ? 70-80 ਰੁਪਏ ਕਿਲੋ ਹੋਏਗਾ, ਇੱਥੇ $1-2 ਨੂੰ ਹੋਏਗਾ। ਪਰ ਕਿੱਡਾ ਮਹਿੰਗਾ ਦੁੱਧ ਹੈ, ਜਿੱਥੇ ਜ਼ਮੀਨ ਮਹਿੰਗੀ ਪਈ, ਸੋਨੇ ਦੀਆਂ ਮੋਹਰਾਂ। ਐਸੇ ਮਹਾਨ ਸੇਵਕ ਵੀ ਮਾਤਾ ਗੁਜਰ ਕੌਰ ਕਹਿੰਦੀ ਏ, ਵੇ ਮੋਤੀ ਮਹਿਰਾ, ਦੁਨੀਆਂ ਦੇ ਸਾਰੇ ਮੋਤੀ ਤਿਨਾਂ ਦੀ ਚਮਕ ਫਿੱਕੀ ਪੈ ਜਾਏਗੀ, ਪਰ ਤੇਰੇ ਨਾਮ ਦੀ ਚਮਕ ਸਾਹਿਬਜ਼ਾਦਿਆਂ ਨਾਲ ਵਧਦੀ ਰਹੇਗੀ, ਵਧਦੀ ਰਹੇਗੀ। ਤੇਰੇ ਬੱਚੇ, ਤੇਰੇ ਪਰਿਵਾਰ ਸੱਚਖੰਡ ਵਿੱਚ ਸਾਡੇ ਨਾਲ ਹੀ ਰਹਿਣਗੇ। ਐਸੀ ਭਾਵਨਾ ਬਣਾਈਏ। ਤੀਸਰੇ ਦਿਨ ਮਾਤਾ ਗੁਜਰ ਕੌਰ ਜਦੋਂ ਭੇਜਦੀ ਏ ਨਾ, ਵੀ ਪਤਾ ਲੱਗ ਗਿਆ ਅੱਜ ਦੀਵਾਰਾਂ ਵਿੱਚ ਚਿਣ ਦਿੱਤੇ ਜਾਣਗੇ, ਤੇ ਫਤਿਹ ਸਿੰਘ ਵਾਪਸ ਆਏ ਰਸਤੇ ਵਿੱਚੋਂ, ਕਹਿੰਦੇ ਨੇ ਮਾਤਾ, ਦਾਦੀ ਮਾਂ, ਤੁਸੀਂ ਰੋਜ਼ ਕਹਿੰਦੇ ਸੀ 2 ਦਿਨ ਮੈਂ ਉਡੀਕਾਂਗੀ, ਅੱਜ ਬੋਲੇ ਨਹੀਂ। ਤੁਸੀਂ ਕੱਲ ਵੀ ਪਰਸੋਂ ਵੀ ਆਖਿਆ ਸੀ ਮੈਂ ਤੁਹਾਡਾ ਇੰਤਜ਼ਾਰ ਕਰਾਂਗੀ ਠੰਡੇ ਬੁਰਜ ਵਿੱਚ, ਅੱਜ ਕਿਉਂ ਨਹੀਂ ਬੋਲੇ ਇੰਤਜ਼ਾਰ ਵਾਸਤੇ? ਦਾਦੀ ਮਾਂ ਕਹਿਣ ਲੱਗੀ, ਅੱਜ ਤੁਸੀਂ ਇੰਤਜ਼ਾਰ ਕਰਿਓ ਮੇਰਾ, ਮੈਂ ਤੁਹਾਡੇ ਕੋਲ ਆਵਾਂਗੀ। ਸੋ ਉਹ ਕਿਤੇ ਨਹੀਂ ਗਏ, ਭਾਵਨਾ ਬਣਾ ਕੇ ਉਹਨਾਂ ਦੇ ਅੱਗੇ ਮਨ ਤਨ ਧਨ ਸਰੈਂਡਰ ਕਰ ਦਿਓ, ਆਤਮ ਸਮਰਪਣ, ਤੇ ਫਿਰ ਪ੍ਰੇਮਾ ਨਾਲ ਹਿਰਦਾ ਭਰ ਜਾਏਗਾ।

ਸਤਿਗੁਰੂ ਮਹਾਰਾਜ ਕਿਰਪਾ ਕਰਨ। ਹਰ ਸਾਲ ਇਹ ਸ਼ਹੀਦੀ ਦਿਹਾੜੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ, ਕੈਸੇ ਹਿਰਦੇ ਸਨ ਇਹਨਾਂ ਦੇ, ਮਾਤਾ ਸਾਹਿਬ ਕੌਰ, ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਐਸਾ ਨਾ ਹੋਵੇ ਸਾਲ ਲੰਘਦੇ ਜਾਣ ਪਰ ਸਾਡਾ ਜੀਵਨ ਨਾ ਬਦਲੇ, ਗੁਰੂ ਦੇ ਹੋਰ ਵੀ ਨੇੜੇ ਹੋਈਏ, ਸਵਾਸ ਸਵਾਸ ਜਪੀਏ, ਸਤਨਾਮ ਸ੍ਰੀ ਵਾਹਿਗੁਰੂ। ਫਤਿਹਗੜ੍ਹ ਸਾਹਿਬ ਚਮਕੌਰ ਦੀ ਗੜੀ ਨੂੰ ਹਮੇਸ਼ਾ ਆਪਣੇ ਅੰਦਰ ਵਸਾ ਕੇ ਰੱਖੀਏ, ਉਹ ਸਾਡੇ ਵਾਸਤੇ ਯੂਨੀਵਰਸਿਟੀ ਹੈ, ਸਿੱਖੀ ਦਾ ਸਕੂਲ ਹੈ। ਆਓ ਬੜੇ ਪਿਆਰ ਨਾਲ ਕੀਰਤਨ ਦੀ ਸੇਵਾ ਭਾਈ ਸਾਹਿਬ ਜੀ, ਭਾਈ ਹਰਪ੍ਰੀਤ ਸਿੰਘ ਜੀ ਹਾਜ਼ਰੀਆਂ ਭਰਨਗੇ। ਬੇਅੰਤ ਫੁੱਲ ਚੁੱਕ ਦੀ ਖਿਮਾ, ਅਸੀਸ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।

ਮਨ ਨੂੰ ਜੇ ਕੋਈ ਰਾਜੀ ਕਰ ਸਕਦਾ ਹੈ, ਮਨ ਨੂੰ ਜੇ ਕੋਈ ਸਕੂਨ ਸ਼ਾਂਤੀ ਦੇ ਸਕਦਾ ਹੈ, ਉਹ ਮਹਾਰਾਜ ਦਾ ਨਾਮ ਹੈ। ਹੋਰ ਐਸੀ ਕੋਈ ਪਾਵਰ ਨਹੀਂ, ਨਾ ਪੈਸਾ, ਨਾ ਪਦਾਰਥ, ਨਾ ਧਨ ਦੌਲਤ, ਨਾ ਸ਼ੋਹਰਤ। ਜੇ ਤੇਰੇ ਅੰਦਰ ਕੋਈ ਚੈਨ ਤੇ ਟਿਕਾ ਬਖਸ਼ਿਸ਼ ਕਰ ਸਕਦਾ ਹੈ, ਉਹ ਸਤਿਗੁਰਾਂ ਦਾ ਨਾਮ ਹੈ। ਪਿਆਰ ਨਾਲ ਖੁਦ ਸਤਨਾਮ ਸ਼੍ਰੀ ਹੈ। ਮਹਾਰਾਜ ਕਹਿ ਰਹੇ ਨੇ ਤੇਰੀ ਆਤਮਾ ਦੀ, ਤੇਰੇ ਜੀ ਦੀ ਜਿਹੋ ਜਿਹੀ ਵੀ ਇੱਛਾ, ਰੱਬ ਨਾ ਕਰੇ ਕਦੇ ਕੋਈ ਔਖਾ ਸਮਾਂ ਵੀ ਹੋਵੇ ਨਾ, ਤਾਂ ਵੀ ਅਰਦਾਸ ਕਰ। ਅਕਸਰ ਲੋਕੀ ਦੁੱਖਾਂ ਵਿੱਚ ਹੀ ਅਰਦਾਸ ਕਰਦੇ ਨੇ, ਸੁੱਖਾਂ ਵਿੱਚ। ਤੇ ਸਤਿਗੁਰੂ ਕਹਿ ਰਹੇ ਨੇ ਦੁੱਖ ਤਦੇ ਜਾਂ ਵਿਸਰ ਜਾਏ, ਦੁੱਖ ਤਾਂ ਆਉਂਦੇ ਨੇ ਜਦੋਂ ਤੂੰ ਉਹਨੂੰ ਭੁੱਲ ਜਾਂਦਾ। ਵੱਡੀਆਂ ਵੱਡੀਆਂ ਖੁਸ਼ੀਆਂ ਵਿੱਚ ਫਿਰ ਆਪਾਂ ਸ਼ੁਕਰਾਨਾ ਭੁੱਲ ਜਾਂਦੇ। ਐਸੇ ਐਸੇ ਪਰਿਵਾਰ ਵੀ ਮੌਜੂਦ ਨੇ, ਆਪਣੀ ਬੇਟੀ ਦੀ ਮੈਰਿਜ ਹੈ, ਵਿਆਹ ਹੈ, ਪਰ ਪਿਓ ਸਾਰੀ ਪਾਰਟੀਆਂ ਸਾਰੇ ਰਿਸ਼ਤੇਦਾਰ ਛੱਡ ਕੇ ਆਪਣਾ ਨੇਮ ਨਿਭਾਉਣ ਚਲੇ ਜਾਂਦਾ। ਸਾਰੇ ਰਿਸ਼ਤੇਦਾਰ ਕਹਿੰਦੇ ਨੇ ਕਿੱਥੇ ਚਲਿਆ ਗਿਆ, ਤੇ ਜਿਹੜੇ ਜਾਣਦੇ ਸਨ ਉਹ ਕਹਿੰਦੇ ਨੇ ਵੀ ਦੁਨੀਆ ਇੱਧਰ ਦੀ ਇੱਧਰ ਹੋ ਜਾਏ, ਉਹਨੇ ਨੇਮ ਨਹੀਂ ਛੱਡਣਾ। ਆਪਣੀ ਬੇਟੀ ਦਾ ਵਿਆਹ ਹੈ, ਪਰ ਨੇਮ ਕੁਝ ਸਮੇਂ ਲਈ ਮਿਲਣ ਵਾਸਤੇ ਆਪਣਾ ਨੇਮ ਨਿਭਾਉਣ ਚਲੇ ਗਏ। ਜਦੋਂ ਆਏ ਤੇ ਪੁੱਛਿਆ ਤੁਸੀਂ ਕਿੱਥੇ ਚਲੇ ਗਏ,

ਗੁਰੂ ਦੇ ਚਰਨ ਕਮਲਾਂ ਚ ਬੈਠੀ ਪਰਮ ਸਨਮਾਨ ਗੁਰੂ ਕੀ ਪਿਆਰੀ ਸੱਸ ਜਿਨੇ ਕੁ ਸਰੀਰ ਇਸ ਵੇਲੇ ਸਾਹਿਬਾਂ ਦੇ ਚਰਨ ਕਮਲਾਂ ਚ ਬੈਠੇ ਹਨ ਵਡਭਾਗੇ ਹਨ। 2024 ਦਾ ਜਿਹੜਾ ਇਹ ਸਾਲ ਹੈ ਉਹਦੇ ਚ ਕੁਛ ਪਲ ਰਹਿ ਗਏ ਹਨ ਸਮਾਪਤ ਹੋਣ ਨੂੰ ਤੇ 2025 ਦੀ ਆਰੰਭਤਾ ਹੋਣੀ। ਆਪਾਂ ਗੁਰੂ ਅੱਗੇ ਅਰਦਾਸ ਕਰਨੀ ਹੈ ਪਹਿਲਾਂ ਕਿ ਸੱਚੇ ਪਾਤਸ਼ਾਹ ਇਸ ਸਾਲ ਦੇ ਅੰਦਰ ਜਿਹੜੇ ਸਾਡੇ ਕੋਲ ਗੁਨਾਹ ਹੋਏ ਹਨ ਗਲਤੀਆਂ ਹੋ ਗਈਆਂ ਨੇ ਉਹ ਬਖਸ਼ ਲਈ, ਪਿਛਲੇ ਅਵਗੁਣ ਬਖਸ਼ ਲਈ ਪ੍ਰਭ ਆ ਗਏ ਮਾਰਗ ਪਾਵੇ, ਕਿਉਂਕਿ ਮਾਰਗ ਤੇ ਗੁਰੂ ਦੇ ਸਕਦਾ ਹੋਰ ਕੋਈ ਨਹੀਂ ਦੇ ਸਕਦਾ। ਤੇ ਗੁਰੂ ਅੱਗੇ ਅਰਦਾਸ ਕਰਕੇ ਚੜਿਆ ਸਾਲ ਸੱਚੇ ਪਾਤਸ਼ਾਹ ਜਿਹੜੀ ਸਭ ਤੋਂ ਵੱਡੀ ਸੁਗਾਤ ਦਿੱਤੀ ਹੈ ਨਾ ਸਾਨੂੰ ਤਨ ਦਾ ਸੁੱਖ ਦੇ, ਕਿਉਂਕਿ ਤਨ ਦਾ ਸੁੱਖ ਹੋਏਗਾ ਤੇ ਅਸੀਂ ਫਿਰ ਨਾਮ ਵੀ ਜਪ ਪਾਵਾਂਗੇ। ਗੁਰੂ ਰਹਿਮਤ ਕਰਨ, ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸ਼ਬਦ ਤੋਂ ਆਰੰਭ ਕਰ ਰਹੇ ਹਾਂ। ਮੇਰਾ ਪਿਆਰਾ ਪ੍ਰੀਤਮ ਸਤਿਗੁਰੂ ਰਖਵਾਲਾ ਹਮ ਬਾਰਕ ਦੀਨ ਰਖਵਾਲਾ। ਉਸ ਤੋਂ ਪਹਿਲਾਂ 2 ਮਿੰਟ ਵਾਸਤੇ ਸਿਮਰਨ, ਫਿਰ ਜਿੰਨਾ ਕੁ ਸਮਾਂ ਦਿੱਤਾ ਹੈ ਪ੍ਰਬੰਧਕਾਂ ਨੇ ਉਹਨੇ 2-3 ਸ਼ਬਦਾਂ ਦੀ ਹਾਜ਼ਰੀ ਭਰ ਕੇ ਅਗਲਾ ਪ੍ਰੋਗਰਾਮ ਤੁਹਾਡੇ ਸਨਮੁਖ ਹੋਏਗਾ। ਜਿੰਨੀ ਸੰਗਤ ਬੈਠੀ ਮੈਂ ਬੇਨਤੀ ਕਰਾਂ, ਬੜੀ ਮੁਸ਼ਕਲਾਂ ਦੇ ਨਾਲ ਗੁਰੂ ਦੀ ਸੰਗਤ ਦੀ ਪ੍ਰਾਪਤ ਹੁੰਦੀ ਹੈ, ਇਸ ਸਮੇਂ ਨੂੰ ਆਪਾਂ ਸੰਭਾਲ ਲਵਾਂਗੇ ਤੇ ਗੁਰੂ ਨੇ ਬਹੁਤ ਕੁਛ ਸੰਭਾਲ ਲੈਣਾ ਸਾਡਾ ਕੁਛ। ਜਿਹੜੇ ਦੂਰ ਵੀ ਬੈਠੇ ਹਨ ਕੁਛ ਸਮੇਂ ਵਾਸਤੇ ਮੋਬਾਈਲ ਤੋਂ ਦੂਰ ਹੋ ਜਾਈਏ ਆਪਾਂ, ਜਿਨ੍ਹਾਂ ਦੇ ਮੈਸੇਜ ਆਉਣੇ ਨੇ ਆ ਜਾਣਗੇ ਆਪਾਂ ਰਿਪਲਾਈ ਬਾਅਦ ਚ ਵੀ ਦੇ ਦੇਵਾਂਗੇ। ਇਹ ਸਮਾਂ ਜਿਹੜਾ ਨਾ ਗੁਰੂ ਨੂੰ ਦੇ ਦਈਏ ਆਪਾਂ। ਜਿੰਨੀ ਸੰਗਤ ਬੈਠੀ ਹੈ ਸਾਰੇ ਨੇ ਸਿਮਰਨ ਕਰਨਾ 2 ਮਿੰਟ ਵਾਸਤੇ, ਫਿਰ ਸਾਰੇ ਨੇ ਰਲ ਮਿਲ ਕੇ ਗਾਉਣ ਕਰਨਾ। ਕਰੋ ਕਿਰਪਾ।

ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੀ ਮੰਗ ਮੰਗ ਰਹੇ ਹਨ ਉਹ ਅੱਜ ਅਸੀਂ ਮੰਗ ਮੰਗ ਕੇ ਜਾਈਏ ਕਿ ਦਿਨ ਵੀ ਗਾਵੋ ਰਹਿਣੀ ਗਾਵੋ ਗਾਵੋ ਸਾਸ ਸਾਸ ਰਸਨਾਰੀ ਕਰੋ ਕਿਰਪਾ ਸਾਹਿਬ।

ਇੱਕ ਵਾਰ ਸਾਰੇ ਕਿਰਪਾ ਕਰੋ, ਉਪਰੰਦਾਸ ਦੇ ਕੀਰਤਨ ਦੀ ਸਮਾਪਤੀ ਹੋਏਗੀ ਸਾਰੀ ਸੰਗਤਾਂ ਨੂੰ। ਕੁਛ ਕਿਸਮਾਂ ਰਹਿ ਗਿਆ ਨਵੇਂ ਸਾਲ ਅੰਮ੍ਰਿਤਾ ਦੇ ਵਿਚਕਾਰ, ਸਾਰੀ ਸੰਗਤਾਂ ਨੂੰ ਦਾਸ ਦੇ ਜਥੇ ਵੱਲੋਂ ਬਹੁਤ ਬਹੁਤ ਵਧਾਈਆਂ। ਆਓ ਕਰੋ ਪਵਿੱਤਰ ਇਸਨਾਂ ਨੂੰ, ਦਿਨ ਵੀ ਗਾਵੋ ਰਹਿਣੀ ਗਾਵੋ, ਅਰਦਾਸ ਕਰੋ ਗੁਰੂ ਅੱਗੇ ਕਿ ਸੱਚੇ ਪਾਤਸ਼ਾਹ ਜੋ ਵੀ ਸਿਚੁਏਸ਼ਨ ਬਣੀ, ਕੋਈ ਵੀ ਸਮਾਂ ਬਣ ਜਾਵੇ, ਭਾਵੇਂ ਦੁੱਖ ਦਾ ਹੋਵੇ ਸੁੱਖ ਦਾ ਹੋਵੇ, ਤੇਰਾ ਪੱਲਾ ਨਾ ਛੱਡੀਏ ਅਸੀਂ, ਇਹ ਅਰਦਾਸ ਕਰੋ।

0: ਅਸੀਸ ਫਤਿਹ ਬੁਲਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹੋ ਨਾਨਕ ਜਾ ਕੇ ਨਿਰਮਲ ਭਾਗ, ਹਰ ਚਰਨੀ ਤਾ ਕਾ ਮਨ ਲਾਗ। ਨਵੇਂ ਸਾਲ ਦੇ ਆਮਦ ਦੇ ਸੰਬੰਧ ਵਿਚ
2: ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਚ ਹੀ ਇੱਦਾਂ ਤਾਂ ਮਿਲੀਆਂ ਹਨ ਕੀਰਤਨ ਦੀਆਂ। ਆਓ ਸ਼੍ਰਵਣ ਕਰੀਏ। ਭਾਈ ਸਾਹਿਬ ਜੀ ਆਪ ਜੀ ਨੂੰ 45 ਮਿੰਟ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਤੋਂ ਬਾਅਦ ਭਾਈ ਆਤਮਜੋਤ ਸਿੰਘ ਜੀ ਅਤੇ ਵੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹਨ, ਇਹਨਾਂ ਵੀ ਕੀਰਤਨ ਦੁਆਰਾ ਨਿਹਾਲ ਕਰਨਾ। ਮੇਰਾ ਆਵਾਜ਼ ਥੋੜ੍ਹੀ ਜਿਹੀ ਸੰਗਤ ਸਾਹਿਬ ਥੋੜ੍ਹੀ ਆਵਾਜ਼ ਜਿਹੜੀ ਹੈ ਅੱਗੋਂ ਠੀਕ ਕਰੋ, ਕਿਉਂਕਿ ਬੰਦ ਬੰਦ ਜੀ ਆ ਰਹੀ ਹੈ ਸੈੱਟ ਕਰਕੇ। ਆਓ ਕੀਰਤਨ ਸ਼੍ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

ਸੰਗਤ ਵੱਲੋਂ ਦੋ ਸ਼ਬਦਾਂ ਦੇ ਹੁਕਮ ਹੋਏ ਹਨ। ਇੱਕ ਤਾਂ ਮੇਰੇ ਮਾਮਾ ਜੀ ਵਰੇ ਵੱਡੇ ਮਾਮਾ ਜੀ ਲੁਧਿਆਣੇ ਤੋਂ ਮੈਨੂੰ ਕਹਿੰਦੇ ਵੀ ਅੱਜ ਤੂੰ ਆਪਣੇ ਪਿਤਾ ਜੀ ਵਾਲੀ ਉਹ ਬੰਦਿਸ਼ਾਂ ਉਹ ਗਾਉਂਦੇ ਸਨ ਮੁੱਲਾਂ ਕਹਾਉਂਦਿਆਂ ਖੁਦਾ ਜੀ, ਅਤੇ ਹੁਣੇ ਵੀਰ ਜੀ ਪਰਚੀ ਫੜਾ ਕੇ ਗਏ ਨੇ ਮਾਧ। ਸੋ ਆਪਾਂ ਇੱਦਾਂ ਕਰਦੇ ਹਾਂ, ਮੁੱਲਾਂ ਕਹਾਉਂਦਿਆਂ ਖੁਦਾ ਜੀ ਅੱਜ ਪੜ੍ਹ ਲੈਂਦੇ ਹਾਂ, ਅਤੇ ਮਾਧੋ ਆਪਾਂ ਕੱਲ੍ਹ ਦੇ ਦੀਵਾਨ 'ਚ ਪੜ੍ਹ ਲਾਂਗੇ। ਬੱਚਿਆਂ ਦੇ ਵੀ ਕਾਲਸ ਆਏ ਸਨ, ਸੋ ਮਾਧੋ ਕੱਲ੍ਹ ਗਾਇਨ ਕਰਾਂਗੇ। ਅੱਜ ਜੋ ਪਿਤਾ ਜੀ ਹੁਣ ਆਪਾਂ ਸੁਣੋ ਬੰਦਿਸ਼ ਸੁਣੀ ਸੀ ਉਹ ਗਾਵਾਂਗੇ। ਉਸ ਤੋਂ ਪਹਿਲਾਂ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼।

ਮੇਰੀ ਮਾਮਾ ਜੀ ਭਾਈ ਅਵਤਾਰ ਸਿੰਘ ਜੀ ਹੋਣੀ ਔਰ ਪਹਿਲਾਂ ਵੀ ਸੰਗਤ ਵੱਲੋਂ ਹੋਰ ਵੀ ਸ਼ਬਦ ਹੁਕਮ ਹਨ ਪਰ ਬੰਦਿਸ਼ ਪੁਰਾਣੀ ਹੈ ਆਪ ਜੀ ਨੇ ਸੁਣੀ ਵੀ ਹੋਈ ਪਰ ਇਹਦੇ ਵਿੱਚ ਜੋ ਮੁੱਲਾਂ ਨੂੰ ਸੰਬੋਧਨ ਹੈ ਬਸ ਉਹੀ ਇਸ ਸ਼ਬਦ ਦੀ ਕੰਪੋਜੀਸ਼ਨ ਦੀ ਕਮਾਲ ਹੈ ਮੁੱਲਾ ਕਹੋ ਨਿਆਂ ਖੁਦਾਈ ਸੋ ਜਿਸ ਤਰ੍ਹਾਂ ਕੱਲ੍ਹ ਬੰਦਿਸ਼ ਗਾਈ ਸੀ ਅਤੇ ਇਸ ਨੇ ਹੁਕਮ ਹੋ ਗਿਆ ਕਿ ਇਹ ਵੀ ਸੁਣਾਓ ਸੋ ਆਓ ਬੜੇ ਪਿਆਰ ਨਾਲ

ਆਈ ਬਾਣਾ ਵੀ ਪਾ ਲਿਆ ਅੰਮ੍ਰਿਤ ਵੀ ਛਕ ਲਿਆ ਪਰ ਜੇ ਅੰਦਰੋਂ ਕਪਟ ਨਾ ਗਿਆ ਤੇ ਕੋਈ ਫਾਇਦਾ ਨਹੀਂ ਅੰਦਰੋਂ ਨਿਰਮਲ ਬਾਹਰੋਂ ਸਤਿਗੁਰ ਐਸੀ ਕਿਰਪਾ ਕਰੇ ਸਾਡੇ ਸਾਰਿਆਂ ਦੇ ਮਨ ਧੁੱਪ ਜਾਣ ਬਾਣੀ ਧੋਂਦੀ ਹੈ ਬਾਣੀ ਪਾਕ ਪਵਿੱਤਰ ਕਰਦੀ ਹੈ ਬਾਣੀ ਨਿਰਮਲ ਕਰਦੀ ਹੈ ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ ਗੁਰਸਿੱਖਾਂ ਦੀ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਚਾ ਉਜੂ ਪਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਕੀਰਤਨ ਦਰਬਾਰ ਦੀ ਦੂਜੀ ਲੜੀ ਸਮਾਪਤ ਹੋਈ ਹੈ। ਭਾਈ ਅਨੰਤਵੀਰ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਬਹੁਤ ਪ੍ਰਸੰਨ ਕੀਤਾ ਹੈ। ਇਹ ਧਾਰਮਿਕ ਦਸ਼ਾ ਹੈ, ਕਿਉਂਕਿ ਤਿੰਨ ਉਸ ਸਮੇਂ ਦਸ਼ਾ ਸਨ, ਰਾਜਸੀ, ਸਮਾਜਿਕ ਤੇ ਧਾਰਮਿਕ, ਜਿਸ ਦੇ ਉੱਪਰ ਚੱਲ ਕੇ ਪਰਮਾਤਮਾ ਦੇ ਨਾਲ ਆਦਮੀ ਮਨੁੱਖ ਮਿਲ ਜਾਂਦਾ ਹੈ। ਬੜੀ ਸੁੰਦਰ ਬੰਦਸ਼ਾ ਆਪ ਜੀ ਨੇ ਗਾਇਨ ਕੀਤੀਆਂ ਹਨ। ਧੰਨਵਾਦ ਹੈ ਬੱਚਿਆਂ ਦਾ, ਇਹਨਾਂ ਦਾ। ਹੁਣ ਆ ਰਹੇ ਹਨ ਭਾਈ ਆਤਮਜੋਤ ਸਿੰਘ ਜੀ, ਬੜੇ ਆਪਣੇ ਆਨੰਦ ਤੇ ਆਪਣੇ ਵਜ਼ਨ ਵਿੱਚ ਕੀਰਤਨ ਕਰਦੇ ਹਨ ਕਿ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਕਿ ਇਹ ਨੌਜਵਾਨ ਬੱਚਿਆਂ ਦਾ ਧਿਆਨ ਕੀਰਤਨ ਵਾਲੇ ਪਾਸੇ ਨਾਲ ਕਿਰਤੀ ਹਨ, ਨਾਲ ਪਾਤਸ਼ਾਹ ਨੇ ਸੰਸਾਰੀ ਐਜੂਕੇਸ਼ਨ ਵੀ ਦਿੱਤੀ ਹੈ, ਪੜ੍ਹਾਈ ਵੀ ਹੈ, ਨਾਲੋ ਨਾਲ ਹਰਜਸ ਗੁਰਬਾਣੀ ਕੇ ਕੀਰਤਨ ਨੂੰ ਬਹੁਤ ਗਿਆਨ ਧਿਆਨ ਤੇ ਸੁਰਤ ਦੇ ਪੈਂਡੇ ਦੇ ਮਾਰਗ ਦੇ ਉੱਪਰ ਚੱਲ ਕੇ ਆਪ ਇਸ ਨੂੰ ਰੱਬੀ ਗਿਆਨ ਨੂੰ ਸੰਸਾਰ ਵਿੱਚ ਵਧਾਉਣ ਦਾ ਯਤਨ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨ, ਸੰਸਾਰ ਦੇ ਅੰਦਰ ਸਤਿਗੁਰਾਂ ਨੇ ਕੀਰਤਨ ਇਸੇ ਕਰਕੇ ਲੈ ਕੇ ਆਂਦਾ, ਜੇ ਆਪਾਂ ਗੱਲ ਕਰਨੇ ਕਿਸੇ ਨੂੰ ਸਮਝਾਉਣ ਬਹੀਏ ਤੇ ਜਦੋਂ ਕੋਈ ਗੱਲ ਕਹੀਏ ਤੇ ਅੱਗੋਂ ਅਗਲਾ ਉਸ ਗੱਲ ਦਾ ਜਵਾਬ ਦਿੰਦਾ ਤਾਂ ਉਹ ਫਿਰ ਉਸ ਨੂੰ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ। ਪਾਤਸ਼ਾਹ ਨੇ ਤਕਰੀਬਨ ਇੱਕ ਸ਼ਬਦ ਨੂੰ ਜਦੋਂ ਗਾਇਨ ਕੀਤਾ, ਵਾਰ ਵਾਰ ਸਥਾਈ ਦੇ ਉੱਪਰ ਆਪ ਜੀ ਨੇ ਜ਼ੋਰ ਦਿੱਤਾ, ਜੈਸੇ ਕਿ ਮੁੱਲਾ ਕਹੋ ਨਿਆਉ ਖੁਦਾਈ, ਇਸ ਨੂੰ ਵਾਰ ਵਾਰ ਗਾਇਆ। ਔਰ ਵਾਰ ਵਾਰ ਗਾਣ ਦੇ ਨਾਲ ਜਿਹੜਾ ਅਗਲਾ ਬੈਠਾ ਸੀ ਸੁਣ ਰਿਹਾ ਸੀ, ਜਾਂ ਮੁੰਡਾ ਸੰਤੋਖ ਆਦੇਸ਼ ਕਿਸ ਨੂੰ ਕਰ ਰਹੇ ਹਾਂ, ਕਿ ਜਿਹੜਾ ਸੁਣਦਾ ਪਿਆ ਨਾ ਉਹ ਵਾਰ ਵਾਰ ਉਸ ਪੰਕਤੀ ਦੇ ਉੱਪਰ ਸਥਾਈ ਦੇ ਉੱਪਰ ਕੋਟ ਕਰਦਾ ਕਿ ਇਹ ਮੈਨੂੰ ਕਿਵੇਂ ਇਹ ਕਹਿ ਰਹੇ ਹਨ, ਤੇ ਨਾਲੇ ਸਾਰੇ ਸੰਸਾਰ ਨੂੰ ਸਾਂਝੀ ਸਗਲ ਜਹਾਨ ਨੇ ਕਹਿ ਰਹੇ, ਉਹ ਫਿਰ ਗਿਆਨ ਅੰਦਰੋਂ ਪ੍ਰਗਟ ਹੁੰਦਾ। ਕੀਰਤਨ ਦਾ ਮਾਧਿਅਮ ਸੰਸਾਰ ਵਿੱਚ ਪਾਤਸ਼ਾਹ ਨੇ ਲਿਆ ਕੇ ਕੀਰਤਨ ਦੁਆਰਾ, ਗੁਰਬਾਣੀ ਦੁਆਰਾ ਸੰਸਾਰ ਨੂੰ ਇਹ ਦਸ ਪਰਮਾਤਮਾ ਦੇ ਰਾਹ ਦੇ ਪੈਂਡੇ ਦੀ ਪਾਈ ਹੈ। ਆਓ ਕੀਰਤਨ ਸ਼੍ਰਵਣ ਕਰੀਏ। ਭਾਈ ਆਤਮਜੋਤ ਸਿੰਘ ਜੀ, ਆਪ ਜੀ ਨੂੰ ਆਪਣੇ ਹੀ ਸਮੇਂ ਦੇ ਅੰਦਰ ਪੌਣਾ ਘੰਟਾ, 45 ਮਿੰਟ, 5-7 ਮਿੰਟ ਅੱਗੇ ਪਿੱਛੇ ਹੋ ਜਾਏ ਚੱਲੇਗਾ ਲਾਣ, ਕਿਉਂਕਿ ਸਵੇਰੇ ਪ੍ਰਧਾਨ ਪ੍ਰਭਾ ਫੇਰੀਆਂ ਵੀ ਨੇ, ਇਸ ਲਈ ਸਮੇਂ ਦੀ ਆਪਾਂ ਸੰਕੋਚ ਵੀ ਕਰਨੀ ਹੈ। ਅਗਾਂ ਫਿਰ ਆਪ ਜੀ ਨੂੰ ਭਾਈ ਲਖਵਿੰਦਰ ਸਿੰਘ ਜੀ ਵੀ ਪਹੁੰਚ ਰਹੇ, ਉਹਨਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨ ਆਓ। ਸ਼੍ਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੇ ਖਾਲਸਾ ਜੀਓ, ਇੱਥੇ ਹੀ ਦਸਰਿਆਂ ਦਾ ਸਮਾਂ ਸਮਾਪਤ ਹੈ ਜੀ। ਆਓ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ, ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਗੁਰਮਤਿ ਵਿਚਾਰਾਂ ਰਾਹੀਂ ਪਿਆਰ ਸਾਹਿਬ ਗੁਰਮਤਿ ਬਾਰੇ ਜਾਣੂ ਕਰਾਉਣਗੇ, ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਾਉਣਗੇ। ਪਿਆਰ ਸਾਹਿਬ ਸਰਵਣ ਕਰੋ ਜੀ, ਭੁੱਲਾਂ ਦੀ ਖਿਮਾ ਬਖਸ਼ ਦਿਓ, ਪਤੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ,

Sağ olun.

ಇತ್ಯಾದಿ

Thank you.

Jesus

Amen.

ఈ కార్యాలయం

God.

Yes, sir.